ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਸੂਹੀ ਮਹੱਲਾ ਪੰਜਵਾਂ। ਦਰਸ਼ਨ ਦੇਖ ਜੀ ਮਾਂ ਗੁਰ ਤੇਰਾ, ਪੂਰਨ ਕਰਮ ਹੋਏ ਭਰਾ ਮੇਰਾ, ਇਹ ਬੇਨਤੀ ਸੁਣ ਭਰਾ ਮੇਰੇ, ਦੇਹੋ ਨਾਮ ਕਰੇ ਆਪਣੇ ਚੇਰੇ, ਆਪਣੀ ਸਰਨ ਰਾਖ ਪ੍ਰਭ ਦਾਤੇ, ਗੁਰਪ੍ਰਸਾਦ ਕਿਨ ਬਿਰਲੇ ਜਾਤੇ, ਸੁਣੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਬਸੇ ਮੇਰੇ ਪੀਤਾ, ਨਾਨਕ ਏਕ ਕਰੇ ਅਰਦਾਸ, ਬਿਸਰ ਨਾਹੀ ਪੂਰਨ ਗੁਣ ਤਾਸ, ਸੋ ਕਹੋ ਟਲ ਗੁਰ ਸੇਵੀਐ, ਅਹਿਨ ਸਹਿਜ ਸੁਭਾਇ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ, ਹੋਵੇ ਸਿਵ ਤਖ ਸਮਦੀ, ਨੂਰ ਅਰਸੋਂ ਕੁਰਸੋਂ ਝਟੀਐ, ਤੁਰ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੇ ਸਾਹੂ, ਜਿਸ ਪਾਸ ਬੈਠਿਆਂ ਸੋ

ਭੇਟਤ ਸੰਗ ਇਹ ਭਵ ਜਲ ਤਾਰੇ। ਉਏ ਸਾਜਨ ਉਏ ਮੀਤ ਪਿਆਰੇ, ਜੋ ਹਮਕੋ ਹਰ ਨਾਮ ਚਤਾਰੇ। ਉਏ ਸਾਜਨ ਉਏ ਮੀਤ ਪਿਆਰੇ, ਜੋ ਹਮਕੋ ਹਰ ਨਾਮ ਚਤਾਰੇ। ਰਹਾਓ ਜਾਕਾ ਸ਼ਬਦ ਸੁਨਤ ਸੁਖ ਸਾਰੇ, ਜਾਕੇ ਟਹਿਲ ਜਮ ਦੂਤ ਬਿਦਾਰੇ। ਜਾਕੇ ਧੀਰਕ ਇਸ ਮਨੇ ਸਧਾਰੇ, ਜਾਕੇ ਸਿਮਰਨ ਮੁਖ ਉਜਲਾਰੇ। ਪ੍ਰਭ ਕੇ ਸੇਵਕ

0: ਸਿਮਰਨ ਜਾਕੀ ਤੀਰਕ ਮਨੇ ਸਧਾਰੇ, ਜਾਕੇ ਸਿਮਰਨ ਮੁਖ ਉਜਲਾਰੇ, ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ, ਸਰਨ ਨਾਨਕ ਤਿਨ ਸਦ ਬਲਿਹਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ, ਜਾ ਕੇ ਦਰਸ ਪਾਪ ਕੋਟ ਉਤਾਰੇ, ਭੇਟਤ ਸੰਗ ਇਹ ਭਵਜਲ ਤਾਰੇ, ਉਏ ਸਾਜਨ ਉਏ ਮੀਤ ਹਮ ਪਿਆਰੇ, ਜੋ ਹਮ ਕੋ ਹਰ ਨਾਮ ਚਤਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ, ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਚੀ ਭੀ ਸੱਚ, ਸੋਚੇ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ,
1: ਚੁੱਪੇ ਚੁੱਪ ਨਾ ਹੋਵੇ ਜੇ ਲਾਏ ਰਾਂ ਲਿਵਤਾਰ,
0: ਭੁੱਖਿਆ ਭੁੱਖ ਨਾ ਫਰੀ ਜੇ ਬੰਨਾ ਪੁਰੀਆਂ ਭਾਰ,
1: ਸੈਣ ਸਿਆਣਪ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ,
0: ਕਿਵ ਸਚਿਆਰਾ ਹੋਈਏ ਕਿਵ ਕੂੜੇ ਤੁੱਟੇ ਪਾਲ,
1: ਹੁਕਮਰ ਜਾਏ ਚੱਲਣਾ ਨਾਨਕ ਲਿਖਿਆ ਨਾਲ,
0: ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ,
1: ਹੁਕਮੀ ਹੋਵਨ ਜੀ ਹੁਕਮ ਲੈ ਬੜਿਆਏ,
0: ਹੁਕਮੀ ਉੱਤਮ ਨੀਚ ਹੁਕਮ ਲਿਖ ਦਿੱਖ ਸੁੱਖ ਪਾਈਐ,
1: ਇੱਕ ਨਾ ਹੁਕਮੇ ਬਖਸ਼ੀਸ ਇੱਕ ਹੁਕਮੇ ਸਦਾ ਪਵਾਈਐ,
0: ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ,
1: ਨਾਨਕ ਹੁਕਮੇ ਜੇ ਬੁਝੇ ਤਾਂ ਹਮੇ ਕਹੇ ਨਾ ਕੋਈ,
0: ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨੀ ਤਾਣ,
1: ਗਾਵੇ ਕੋ ਗੁਣ ਬੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਾ ਵਿਚਾਰ,
0: ਗਾਵੇ ਕੋ ਸਾਜ ਕਰੇ ਤਨ

0: ਸੁਣੀਐ ਮੈਂ ਰੱਖੀਐ ਭਾਉ ਦੁੱਖ ਪਰ ਹਰ ਸੁੱਖ ਘਰ ਲੈ ਜਾਏ
1: ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਸਮਾਏ
0: ਗੁਰੇ ਸਿਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ
1: ਜੇਹੋ ਜਾਣਾ ਅੱਖਾਂ ਨਾਹੀਂ ਕਹਿਣਾ ਕਥੋ ਨ ਜਾਏ
0: ਗੁਰਾ ਇੱਕ ਦੇ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਜੇਤੀ ਸਿਰਠ ਪਾਈ ਵੇਖਾ ਬਿਨ ਕਰਮਾ ਕੇ ਮਿਲੇ ਲਈ
1: ਮਤ ਵਰਤ ਰਚਨ ਸੁਭਾਰ ਮਾਨਕ ਜੇ ਇੱਕ ਗੁਰ ਕੇ ਸਿੱਖ ਸੁਣੇ
0: ਗੁਰਾ ਇੱਕ ਦੇ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ
1: ਬਿਚਾਰੇ ਆ ਜਾ ਹੋਰ ਦਸੋਣੇ ਹੋਏ
0: ਨਵਾਂ ਖੰਡਾਂ ਵਿੱਚ ਜਾਣੀਏ ਨਾਲ।

0: ਕਾਏ ਮਨੇ ਜਮ ਕੇ ਸਾਥ ਨਾ ਜਾਏ।
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ।
0: ਮਨੇ ਮਾਰਗ ਠਾਕ ਨਾ ਪਾਏ ਮਨੇ ਪਾਸਿਓ ਪਰਗਟ ਜਾਏ।
1: ਮਨੇ ਮਗ ਨ ਚੱਲੇ ਪੰਥ ਮਨੇ ਧਰਮ ਸੇ ਤੀ ਸੰਬੰਧ।
0: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ।
1: ਮਨੇ ਪਾਵੇ ਮੋਖ ਦਵਾਰ ਮਨੇ ਪਰਵਾਰੇ ਸਧਾਰ।
0: ਮਨੇ ਤਰੇ ਤਾਰੇ ਗੁਰ ਸਿੱਖ ਮਨੇ ਨਾਨਕ ਭਵੇ ਨਾ ਭਿੱਖ।
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ।
0: ਪੰਚ ਪ੍ਰਵਾਨ ਪੰਚ ਪ੍ਰਧਾਨ

0: ਅਹੰਕਾਰ
1: ਅਸੰਖ ਮੂਰਖ ਅੰਧ ਕੋਰ ਅਸੰਖ ਚੋਰ ਹਰਾਮ ਕੋਰ
0: ਅਸੰਖ ਅਮਰ ਕਰ ਜਾਏ ਜੋਰ ਅਸੰਖ ਗੜਬੜ ਹੱਤਿਆ ਕਮਾਏ
1: ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜੀ ਯਾਰ ਕੁਰੇ ਫਰਾਹੇ
0: ਅਸੰਖ ਮਲੇਸ਼ ਮਲ ਪਾਹੇ ਅਸੰਖ ਨਿੰਦਕ ਸਿਰ ਕਰੇ ਪਰ
1: ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ
0: ਭਾਵੇ ਸਾਈ ਭਲੇ ਕਰ ਤੂੰ ਸਦਾ ਸਲਾਮਤ ਨਿਰੰਕਾਰ
1: ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ
0: ਅਸੰਖ ਹੈ ਸਿਰ ਪਾਰ ਹੋਏ ਅਖਰੇ ਨਾਮ ਅਖਰੇ ਸਲਾ ਅਖਰੇ ਗਿਆਨ ਗੀਤ ਗੁਣੰਗਾ
1: ਅਖਰੇ ਲਿਖਣ ਬੋਲਣ ਬਾਣ ਅਖਰਾ ਸਰ ਸੰਜੋਗ ਵਖਾਣ
0: ਜਨੇ ਲਿਖੇ ਤਿਸ ਨਾਹੇ ਜੇ ਫਰਮਾਏ ਤਿਤੇ ਪਾਹੇ
1: ਜੇਤਾ ਕੀਤਾ ਤੇਤਾ ਨਾਉ ਬਿਨ ਨਾਵੇ ਨਾਹੀ ਕੋ ਥਾਉ
0: ਕੁਦਰਤ ਕਵਣ ਕਹਾਂ ਵਿਚਾਰ ਬਾਰਿਆ ਨਾ ਜਾਵਾ ਇਕ ਵਾਰ
1: ਜੋ ਤੁਧ ਭਾਵੇ ਸਾਈ ਭਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਭਰੀਏ ਹੱਥ ਪੈਰ ਤੰਦੇ ਪਾਣੀ ਧੋਤੇ ਉਤਰੇ ਸਫੇ
1: ਮੂਤ ਪਲੀਤੀ ਕੱਪੜ

0: ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ
1: ਆਖ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਜਾਓ
0: ਕਵਣ ਸਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ।

ਕਿਵ ਕਰ ਆਖਾਂ ਕਿਵ ਸਲਾਹੀ ਕਿਉ ਬਾਨੀ ਕਿਵ ਜਾਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਪਤਾਲਾ ਪਤਾਲ ਲੱਖ ਅਗਾਸਾ ਯਾ ਗਾਸ ਛੇ ਸੋ ਅਠਾਰਾਂ ਕਹਿਣ ਕਤੇਬਾ ਅਸਲੂ ਇੱਕ ਧਾਤ।

0: ਸਤਨ ਪਾਈਆਂ,
1: ਨਦੀਆਂ ਅਤੇ ਵਹਾ ਪਵੇ ਸਮੁੰਦ ਨਾ ਜਾਣੀਐ,
0: ਸਮੁੰਦ ਸਾ ਸੁਲਤਾਨ ਕੇ ਰਹਸੇ ਤੇ ਮਾਲ
1: ਤਾਨੀ, ਇਹ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੇ ਕਿਆ ਮਨ।

0: ਰੱਖ ਨਾ ਸਕੇ ਕੋਈ।
1: ਜੇਕੋ ਖਾਏ ਕੋ ਆਖਣ ਪਾਇਓ, ਜਾਣੇ ਜੇਤੀਆਂ ਮੋ ਖਾਏ
0: ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕੇ ਕੇ।
1: ਜਿਸਨੂੰ ਬਖਸੇ ਸਿਵ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ।
0: ਅਮੁੱਲ ਗੁਣ ਅਮੁੱਲ ਵਪਾਰੇ, ਅਮੁੱਲ ਵਪਾਰੀਏ ਅਮੁੱਲ ਪੰਡਰ।
1: ਅਮੁੱਲ ਆਵੇ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ।
0: ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪਰਵਾਨ।
1: ਅਮੁੱਲ ਬਖਸੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ।
0: ਅਮੁੱਲੋ ਅਮੁੱਲ

0: ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ
1: ਸੰਭਾਲੇ
0: ਰਾਗ ਭਰੀ ਸਿਉ ਕਹੀ ਜਨ ਕੇਤੇ ਗਾਵਣ ਹਾਰੇ
1: ਗਾਵੇ ਤੁਧਨਾ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ
0: ਗਾਵੇ ਚਿਤ ਗੁਪਤ ਲਿਖ ਜਣ ਹੈ ਲਿਖ ਲਿਖ ਧਰਮ ਵਿਚਾਰੇ
1: ਗਾਵੇ ਈਸ਼ਰ ਬ੍ਰਹਮਾ ਦੇਵੇ ਸੋਮ ਸਦਾ ਸਵਾਰੇ
0: ਗਾਵੇ ਇੰਦ ਇੰਦਾ ਸੁਣ ਬੈਠੇ ਦੇਵਤਿਆਂ ਦਰ ਨਾਲੇ
1: ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ
0: ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ
1: ਗਾਵਣ ਪੰਡਿਤ ਪੰਡਿਤ ਜੁਗ ਜੁਗ ਵੇਦਾਂ ਨਾਲੇ
0: ਗਾਵੇ ਮੋਹਣੀਆ ਮਨ ਮੋਹਣ ਸੁਰਗਾ ਮੱਛ ਪਿਆਲੇ
1: ਗਾਵਣ ਰਤਨ ਪਾਏ ਤੇਰੇ ਅਸਰ ਤੀਰਥ ਨਾਲੇ
0: ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ
1: ਗਾਵੇ ਖੰਡ ਮੰਡਲ ਵਰ ਭੰਡਾ
0: ਸਹੀ ਤੁਧਨੋ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ
1: ਹੋਰ ਕਿਤੇ ਗਾਵਣ ਸੇ ਮੈਂ ਚਿਤਨ ਆਵਣ ਨਾਨਕ ਕਿਆ ਵਿਚਾਰੇ
0: ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸੱਚ ਨਾਈ।

0: ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨ ਕੋਏ ਇਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਇਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਜਿੱਥੇ ਸੋਹਣ ਪੰਚ ਪਰਵਾਨ ਨਜ਼ਰੀ ਕਰ ਪਵੇ ਨਿਸ਼ਾਨ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਬਰਮੇ ਘਾਲਤ ਘੜੀਏ ਰੂਪ ਰੰਗ ਕੇ ਵੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਦੇਵ ਦਾਨਵ ਮੁਨ ਕੀਤੇ ਕੀਤੇ ਰਤਨ ਸਮੁੰਦ ਸੁਰਤੀ ਸੇਵ ਕੀਤੇ ਨਾਨਕ ਅੰਤ ਨਾਂਤ ਧਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤ ਅਨੂਪ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਜਿੱਥੇ ਘੜੇ ਸੁਰਾਂ ਸਿੱਧਾਂ ਕੀ ਸੁਧ
1: ਕਰਮ ਖੰਡ ਕੇ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ
0: ਜਿੱਥੇ ਜੋਧ ਮਹਾਬਲ ਸੂਰ ਤਿਨ ਮੈਂ ਰਾਮ ਰਿਹਾ ਭਰਪੂਰ
1: ਤਿੱਥੇ

0: ਕਰੇ ਆਨੰਦ ਸਚਾ ਮਨ ਸੋਇ।
1: ਸੱਚ ਖੰਡ ਬਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ।
0: ਜਿਥੇ ਖੰਡ ਮੰਡਲ ਵਰ ਪੰਡ ਜੇ ਕੋ ਕਥੇ ਤੰਤ ਅਨੰਤ।
1: ਜਿਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੇ ਤਿਵ ਕਾਰ। ਜਤ ਪਹਾਰਾ ਧੀਰ ਸੁਨਿਆਰ ਅਹਰਣ ਮਤ ਬੇਦ ਹਥਿਆਰ। ਘੜੀਏ ਸਾਧ ਸਚੀ

ਇਹ ਆਸ਼ੇ ਦੱਸੇ ਗਿਆ ਬਿਨ ਭੇਸੇ ਗਿਆ ਹੰਜ ਕਰਮੇ ਕੇ ਆਪ ਅਜ ਭਰਮ ਹੈ ਕੇ ਰਾਜਨ ਪ੍ਰਭਾ ਹੈ ਕੇ ਧਰਮੰਗ ਤੁਝਾ ਹੈ ਕੇ ਅਸ਼ੋਕ ਵਰਨ ਹੈ ਕੇ ਸਰਬਾ ਵਰਨ ਹੈ।

ਕੇ ਸਰਬੱਤਰ ਮਾਨਿਆ, ਕੇ ਸਰਬੱਤਰ ਦਾਨਿਆ, ਕੇ ਸਰਬੱਤਰ ਗਾਉਣਾ, ਕੇ ਸਰਬੱਤਰ ਪਾਉਣਾ।

ਕੇ ਜਾ ਹਜੂਰ ਹੈ ਕਿ ਅਜ ਹਜੂਰ ਹੈ ਮਿਸਲ ਸਲਾਮ ਹੈ ਸਮਸਤਲ ਗੁਲਾਮ ਹੈ ਕੇ ਰੋਜੀ ਰਹਿੰਦਾ ਕਿ ਰਾਜ ਕਰਿੰਦਾ ਕਰੀ ਮੁਲਕ ਮਾਲ ਹੈ ਕਿ ਉਸ ਨਾਲ ਜਮਾਲ ਹੈ ਕਲੰਕੰ ਬਨਾਸ ਹੈ ਸਮਸਤਲ ਨਿਵਾਸ ਹੈ ਗੰਜਲ ਗਨੀ ਮੈਂ ਰਜਾਇ ਕਰਹੀਮ ਹੈ ਸਰਬਲ ਗਵਾਨ ਹੈ ਮੈਂ ਸਰਵਾਨ ਹੈ ਤਮਾਮ ਤਮੀਜ਼।

ਮਨ ਪਵਨ ਆਸਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਤਲ ਮੁਦਾਮ ਜਲ ਤਲ ਮੰਡ ਦਿਸ ਵਿਚ ਭੰਡ ਜਲ ਤਲ ਮਹੰਤ ਦਿਸ ਵਿਚ ਬੇਅੰਤ ਓਂਕਾਰ ਆਦ ਕਥਨੀ ਨਾਦ ਖਲਖੰਡ ਖਿਆਲ ਗੁਰਬਰ ਅਕਾਲ ਪੰਚ ਜਗਾਤ ਰੰਜ ਬਾਤਨ ਟੁੱਟ ਭੰਡਾਰਨ ਠੱਟ ਪਾਰ

लंका रूपे लंकार लंके नमो आशासे नमो बांक बंके अजय अलय अपय अभय

ਕੀਰਤਨਾਂ ਦੇ ਆਦਮ ਦਾਨ ਸੋ ਸੰਜਮ ਨੇ ਮਨ ਇੱਕ ਬਸਿੱਖ ਹੈ ਹੁਣ ਆਹਾਰ ਜਤੀ ਜਤਾਰ ਸਭੈ ਸੋ ਵਿਚਾਰ ਹਜ਼ਾਰ ਕੇ ਦੇਖੈ ਸੁਖ ਸੁਪਾਦਰੰਤ ਦੁਬਾਸ ਸੋ ਸਾਸ

ਦਾਨਵ ਦੇਵ ਨਿੰਦਨ ਸੱਚ ਰਬੂਤ ਬੇਖ ਭਵਾਨ ਜਪੈਂਗੇ ਪੁਨ ਪ੍ਰਤਾਪਨ ਬਾਡ ਜੈਤ ਧੁਨ ਪਾਪਨ ਕੈ ਬੁੰਜ ਖਪੇਂਗੇ ਮਾਨਵਿੰਦਰ ਜਿੰਦਨ ਰਾਤ ਜੋਂਤਰ ਲੋਕ ਰਾਜ ਕਰੇਂਗੇ ਬ੍ਰਹਮੇਸ਼ਰ ਬਿਸ਼ਨ ਸਚੀ ਪਾਦੰ

ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਪੰਚ ਦੂਤ ਦਵਾਸ ਕੀ

ਜਿਨ ਕਾ ਮੋਹ ਟੁੱਟਾ ਦਿਨ ਕਾ ਸ਼ਬਦ ਸੱਚਾ ਸਵਾਰਿਆ ਬਾਬਾ ਜਿਸ ਤੂੰ ਦੇ ਸੋਈ ਜਿਨ ਪਾਵੇ ਪਾਵੇ ਤਾਂ ਸੋ ਜਿਨ ਦੇ ਜਿਸ ਨੂੰ ਹੁਰਕਿਆ ਕਰੇ ਵਿਚਾਰਿਆ ਗੁਰਪ੍ਰਸਾਦੀ ਮਨ ਪਿਆ।

0: ਨਾਲ ਕਿਉਂ ਚਿਤ ਲਾਈਐ।
1: ਐਸਾ ਕੰਮ ਮੂਲੇ ਨਾ ਕੀਚੈ ਜਿਤੰਤ ਪਛੋਤਾਈ ਐ।
0: ਸਤਿਗੁਰ ਆਪਣੇ ਸੰਤੋ ਹੋਵੇ ਤੇਰੇ ਨਾਲੇ।
1: ਕਹਿ ਨਾਨਕ ਮਨ ਪਿਆਰੇ ਤੂੰ।

0: ਆਖੇ ਤਾਂ ਵੇਖਿਆ ਸਭ ਤੂੰ ਹੈ ਜਿਨ ਜਗ ਤੋਂ
1: ਪਾਇਆ
0: ਸੁਰ ਨਰਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਜੀ ਜਨ ਸਭ ਤੋਂ ਦੁਰ ਪਾਏ ਕਵੇਖ

ਕੀਰਤਨ ਕੇ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਹਰ ਧਿਆਇਆ ਪਵੇ ਤੋਇ ਗੁਰਮੁਖ ਜੀ ਨੀ ਧਿਆਇਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜੀ ਨੀ ਮਨ ਵਸਾਇਆ ਕਰਮੀ ਸਹਿਜ ਨਾ ਉਪਜੈ ਵਿਣ ਸਹਿਜ ਸਹਸਾ ਨਾ ਜਾਏ ਸਹਸਾ ਜੀ ਉਮਲੀ ਨਹਿ ਕੇ ਸੰਜਮ ਧੋਤਾ ਜਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਸਾ ਵਜਾਏ

ਗਿਣ ਸਚ ਤਜਿਆ ਕੂੜੇ ਲਾਗੇ ਤਿਨ ਜਨਮ ਜੂਐ ਹਾਰਿਆ ਕੂੜ ਕੀ ਸੋਏ ਪਹੁੰਚੈ ਨਾਈ ਮਨਸਾ ਸਚ ਸਮਾਣੀ ਕਹਿ ਨਾਨਕ ਗਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰਾਤਮਾ ਸੰਭਾਲੇ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਪਾਵੈ ਮੁਕਤ ਨਾ ਹੋਰ ਤੈ ਕੋਈ ਪੁੱਛੋ ਬਵੇਕੀਆਂ ਜਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ।

ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤਈ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਜੈ ਨਾਨਕ ਸੋ ਤਦ ਪਾਏ ਜਿਸਨੂੰ ਆਂਦਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ ਮਨੋ ਕਿਉਂ ਵਿਸਾਰੀਐ ਵਰਦਾਤਾ ਜਗਨ ਮੈਂ ਆਹਾਰ ਪਹੁੰਚਾਵੇ ਆਪਣੀ ਲਿਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਜੈਸੀ ਅਗਨ ਦੁਰਮੈ ਤੈਸੀ ਬਹਾਰ ਮਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਇਹ ਮਾਇਆ ਜਿਤਾਰ ਵਿਸਰੇ ਮੋਹ ਪਜੈ ਭਾਉ ਦੂਜਾ ਲਾਇਆ ਹਰਾ ਪਮੁਲ ਕਹਿ ਮੁਲ ਨਾ ਪਾਇਆ ਜਾਏ ਐਸਾ ਸਤਿਗੁਰ ਜੀ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਹਰਿਆ ਪਮੁਲ ਕਹਿ ਭਾਗ ਦਿਨਾ ਕੇ ਨਾਨਕਾ ਜਿਨਰ ਪੱਲੈ ਪਾਏ

ਜਿਨ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਕਹਿ ਨਾਨਕੇ ਉਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ। ਹਰ ਬਿਨੇ ਵਰਨ ਦੇਖੋ ਕੋਈ ਨਦਰੀ ਹਰ ਨਿਹਾਲਿਆ, ਗੁਰ ਪ੍ਰਸਾਦੀ ਬੂਝਿਆ ਜਾਂ ਵੇਖਾਂ ਰੇਖਿਆ ਹਰ ਬਿਨ ਵਰਨਾ ਕੋਈ, ਇਹ ਸਰਵਣੋ ਮੇਰੇ ਹੋ ਸੱਚ ਸੁਣਨੇ ਨੂੰ ਪਠਾਏ, ਜਿਤ ਸੁਣੀ ਮੰਤਨ ਹਰਿਆ ਹੋ।

ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ

ਵਾਹਿਗੁਰੂ ਜੀ ਤੁਦ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਬੜਿਆਈ ਕੋਈ ਨਾਮ ਨਾ ਜਾਣੇ ਮੇਰਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੇ ਅੱਗੇ ਨਾਨਕਾ ਖਲੇ ਕੀਚੇ ਅਰਦਾਸ ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ

ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦੁਰ ਸਿਮਰਿਆ ਘਰ ਨਾਉ ਨਿਧਿ ਆਵੈ ਧਾਏ, ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਪੰਥ ਦੇ ਵਾਲੀ ਸਤਿਗੁਰ ਜੀਓ, ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਧਰ। ਬੋਲੋ ਜੀ ਵਾਹ, ਬੋਲੋ ਜੀ ਵਾਹ। ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਹਨਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਏ ਤੇਗ ਬਾਹੀ ਦੇਖ ਕੇ ਨਿੱਠ ਕੀਤਾ, ਜਿਹਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ। ਖਾਲਸਾ ਜੀ, ਬੋਲੋ ਜੀ ਵਾਹ, ਬੋਲੋ ਜੀ ਵਾਹ। ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕੁਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਤਨ ਆਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨੇ ਹਾਰਿਆ, ਸਿੱਖੀ ਕੇਸਾਂ ਸੁਵਾਸਾਂ ਸੰਗ ਨਿਭਾਏ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਭਝੰਗੀਆਂ ਭਝੰਗਣਾਂ ਦੀ ਕਮਾਈ ਦਾ ਧਿਆਨ ਧਰ। ਖਾਲਸਾ ਜੀ, ਬੋਲੋ ਜੀ, ਬੋਲੋ ਜੀ ਵਾਹ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਧਰ। ਬੋਲੋ ਜੀ ਵਾਹ, ਬੋਲੋ ਜੀ ਵਾਹ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿੱਤ ਆਵੇ, ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਵਾਲੇ

ਗੁਰੂ ਪਿਆਰੀ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਜੀ ਨੇ ਬੇਅੰਤ ਬਖਸ਼ਿਸ਼ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਆਪਣੀ ਪਵਿੱਤਰ ਗੋਦ ਦਾ ਆਨੰਦ ਬਖਸ਼ ਰਹੇ ਹਨ। ਜੋ ਗੁਰੂ ਸਾਹਿਬ ਜੀ ਨੇ ਅੱਜ ਦਾ ਹੁਕਮ ਫਰਮਾਨ ਕੀਤਾ ਹੈ, ਸੂਹੀ ਰਾਗ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਮੁੱਖ ਤੋਂ ਉਚਾਰਿਆ ਹੋਇਆ ਸ਼ਬਦ

ਉਹ ਮੇਰੇ ਸੱਜਣ ਹਨ ਸੰਤ ਜਨ ਜਿਹੜੇ ਮੈਨੂੰ ਪਰਮਾਤਮਾ ਦਾ ਨਾਮ ਚੇਤੇ ਕਰਾਉਂਦੇ ਨੇ। ਰਹਾਉ ਦੀ ਬੰਦ ਹੈ, ਸਾਜਣ ਉਹ ਨੇ, ਸੱਜਣ ਮਿੱਤਰ ਉਹ ਨੇ ਜਿਹੜਾ ਪਰਮਾਤਮਾ ਦਾ ਨਾਮ ਚੇਤੇ ਕਰਾਉਂਦੇ ਨੇ। ਜਾਕੈ ਦਰਸ ਪਾਪ ਕੋਟ ਉਤਾਰੇ, ਭੇਟਤ ਸੰਗ ਇਹ ਭਵ ਜਲ ਤਾਰੇ। ਜਿਹਦੇ ਦਰਸ਼ਨ ਕੀਤੇ ਆ ਕੋਟਾਂ ਪਾਪਾਂ ਦਾ, ਕੋਟਾਂ ਜਨਮਾਂ ਦੇ ਜਿਹੜੇ ਪਾਪ ਉਤਰ ਜਾਣ, ਜਿਹਦੇ ਦਰਸ਼ਨ ਕੀਤੇ ਆ ਇਹ ਸੰਸਾਰ ਸਾਗਰ ਤੋਂ ਪਾਰ ਹੋ ਸਕੀਏ, ਉਹ ਐਸੇ ਮੇਰੇ ਸੱਜਣ ਹਨ। ਜਾਕਾ ਸ਼ਬਦ ਸੁਣਤ ਸੁਖ ਸਾਰੇ, ਜਾਕੀ ਟਹਿਲ ਜਮ ਦੂਤ ਬਿਦਾਰੇ। ਜਿਹਦਾ ਸ਼ਬਦ ਸੁਣ ਕੇ ਸੁੱਖ ਪ੍ਰਾਪਤ ਹੋ ਜਾਣ, ਜਿਹਦਾ ਸ਼ਬਦ ਸੁਣ ਕੇ ਜਮਦੂਤ ਛੱਡ ਕੇ ਭੱਜ ਜਾਣ, ਉਹ ਐਸੇ ਮਿੱਤਰ ਮੇਰੇ ਹਨ। ਜਾ ਕੀ ਧੀਰਕ ਇਸ ਮਨੈ ਸਧਾਰੇ, ਜਾ ਕੈ ਸਿਮਰਨ ਮੁੱਖ ਉਜਲਾਰੇ। ਜਿਹਦਾ ਸਿਮਰਨ ਕੀਤੇ ਆ ਇੱਥੇ ਵੀ ਮੁੱਖ ਉੱਚਾ ਹੁੰਦਾ ਅਤੇ ਅੱਗੇ ਦਰਗਾਹ ਦੇ ਵਿੱਚ ਵੀ ਉਜਲਾ ਮੁੱਖ ਹੋ ਜਾਂਦਾ।

ਕਿਰਪਾ ਕਰਕੇ ਇਹ ਮਾਰਗ ਦੱਸਿਆ ਹੈ। ਉਸ ਪਰਮੇਸ਼ਰ ਤੋਂ ਮੈਂ ਵਾਰ ਵਾਰ ਬਲਿਹਾਰੇ ਜਾਂਦਾ ਹਾਂ। ਇਹਨਾਂ ਕੁਝ ਬੋਲਦਿਆਂ ਚੱਲਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸਭਨਾਂ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰਨ ਜੀ। ਆਓ ਫਤਿਹ ਦੀ ਸਾਂਝ ਪਾਓ।

ਖਾਸਾ ਮਹੱਲਾ ਪਹਿਲਾ ਵਾਸ ਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜੇ ਕੀ ਧੁਣੀ ਸਲੋਕ ਮਹੱਲਾ ਪਹਿਲਾ ਬਲਹਾਰੀ ਗੁਰੇ ਆਪਣੇ ਦਿਓਹਾੜੇ ਸਦਵਾਰ ਜਿਨ ਮਾਨਸ ਦੇ ਦੇਵਤੇ ਕੀ ਕਰਤਨਾ ਕੀ ਵਾਰ ਮਹੱਲਾ ਦੂਜਾ

ਚੇਤ ਛੁੱਟਿਆ ਦਿਲ ਬਵਾੜ ਜੇ ਉਸ ਨੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਿਉਂ ਨਾਨਕ ਸੁਨਾ ਹਲੀਆ ਫੁਲੀਆ ਬੱਪੜੇ ਹੀ ਤਨ ਵਿੱਚ ਸਵਾ।

ਬੰਦਨ ਬੰਦ ਭੁਆਏ ਸੋਏ ਪੈ ਕਿਰਤ ਨੱਚੇ ਸਭ ਕੋਈ ਨੱਚ ਨੱਚ ਹੱਸੇ ਚਲੇ ਸਿਰ ਹੋਏ ਉੱਡਣਾ ਜਾਈ ਸਿੱਧ ਨਾ ਹੋਏ ਨੱਚਣ ਕੁਦਨ ਮਨ ਕਾ ਚਾਓ ਨਾਨਕ ਜਨਮਨ ਪਾਓ ਤੇ ਨਾ ਮਨ ਪਾਓ ਪਾਉੜੀ ਨਾ ਉਤਰਾਨਾ।

ਜਾਗੇ ਖੁਰਬਿਣ ਸੁਤਾ ਆਗੋ ਪਿਤਾਣ ਆਪਣਾ ਕੀਆ ਕਮਾਣ ਆਲ ਮਲਖਾਈ ਸਿਰਸ਼ਾਈ ਪਾਈ ਮੂਰਖੰਦੈ ਪਤ ਗਵਾਈ ਮਿਣਨਾ ਵੈ ਕਿਸ਼ਤਾਏ ਨਾ ਪਾਈ ਆ ਰਹੇ ਬਿਬਾਣੀ ਮੜੀ ਮਸਾਣੀ ਨੰਦ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਪੇਟੈ ਸੋਸ ਪਾਇਰ ਕਾ ਨਾਮ ਮਨ ਵਸਾਏ ਨਾਨਕ

ਖੁੱਲਾ ਬਾਗ ਨਿਵਾਜ ਏਕ ਮਸੀਹ ਦੱਸੇ ਦਰਵਾਜ ਰਹਾਓ ਮਿਸ ਮਿਲ ਤਾਮਸ ਭਰਮ ਕਦੂਰੀ ਭਾ ਕਲੇ ਪੰਚੇ ਹੋਏ ਸਬੂਰੀ ਹਿੰਦੂ ਤੁਰਕ ਗਾ ਸਾਹਿਬ ਏਕ ਕਹਿ ਕਰੇ ਮੁੱਲਾ ਕਹਿ ਕਰੈ ਸੇਖ ਕਹਿ ਕਬੀਰ ਹਉਂ ਭਇਆ ਦਿਵਾਨਾ ਮੁਸ ਮੁਸ ਮਨਵਾ ਸਹਿ ਸਮਾਨਾ ਗੰਗਾ ਕਹਿ ਸੰਗ ਸਲਤਾ ਬਿਗਰੀ ਸੋ ਸਲਤਾ ਗੰਗਾ ਹੋਏ ਨਿਬਰੀ ਬਿਗਰੀਓ ਕਬੀਰਾ ਰਾਮ ਦੁਹਾਈ ਸਚ ਭਇਓ ਅਨ ਕਤੇ ਨਾ ਜਾਈ ਰਹਾਓ ਚੰਦਨ ਕਹਿ ਸੰਗ ਤਰਵਰ ਬਿਗਰਿਓ ਸੋ ਤਰਵਰ ਚੰਦਨ ਹੋਏ ਨਿਬਰਿਓ ਪਾਰਸ ਕਹਿ ਸੰਗ ਤਾਂਬਾ ਬਿਗਰਿਓ ਸੋ ਤਾਂਬਾ ਕੰਚਨ ਹੋਏ ਨਿਬਰਿਓ ਸੰਤਨ ਸੰਗ ਕਬੀਰਾ ਬਿਗਰਿਓ ਸੋ ਕਬੀਰ ਰਾਮੈ ਹੋਏ

ਦੇਵਾ ਰਾਮ ਭਗਤ ਬਿਨੈ ਫਲ ਸੇਵਾ ਸਤਿਗੁਰ ਪੂਜੋ ਸਦਾ ਸਦਾ ਮਨਾਵੋ ਐਸੀ ਸੇਵ ਦਰਗਹਿ ਸੁਖ ਪਾਵੋ ਲੋਕ ਕਹਿ ਕਬੀਰ ਬਹੁ ਰਾਨਾ ਕਬੀਰ ਕਾ ਮਰਮ ਰਾਮ ਪਹਿਚਾਨਾ ਉਲਟ ਜਾਤ ਕੁਲ ਦੋ ਵਿਸਾਰੀ ਸੁਣ ਸਹਿਜ ਮੈਂ ਬਣਤ ਹਮਾਰੀ ਅਮਰਾ ਝਗੜਾ ਨਾ ਨਾ ਕੋ ਪੰਡਿਤ ਮੁੱਲਾਂ ਛਾਡੇ ਦੋ ਰਹਾਓ ਬੁਨ ਬੁਨ ਆਪ ਆਪ ਪਹਿਰਾਵੋ ਜੈ ਨਹੀਂ ਆਪ ਤਾਂ ਹੋਏ ਗਾਵੋ ਪੰਡਿਤ ਮੁੱਲਾ ਜੋ ਲਿਖ

ਬਾਜ ਲਿਓ ਅਵਿਨਾਸੀ ਗੰਗ ਗੁਸਾਇਨ ਗਹਿਰ ਗੰਭੀਰ ਜੰਜੀਰ ਬਾਂਧ ਕਰ ਖਰੇ ਕਬੀਰ ਮਨ ਨਾ ਡਿਗੈ ਤਨ ਕਾਹੇ ਕੋ ਡਰਾਏ ਚਰਨ ਕਮਲ ਚਿਤ ਰਹਿਓ ਸਮਾਏ ਰਹਾਓ ਗੰਗ

ਆਖਣ ਹੈ ਰਘੁਨਾਥ। ਭੈਰੋ ਕਬੀਰ ਜੀ ਉਹ ਅਸ਼ਟਪਦੀ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਗਮ ਦਰੰਗਮ ਗਾੜ ਰਚਿਓ ਬਾਸ ਜਾਂ ਮੈਂ ਜੋਤ ਕਰੇ ਪ੍ਰਗਟ।

ਪ੍ਰਕਾਸ ਕੋਟ ਮਹਾਂਦੇਵ ਅਰ ਕਬਲਾਸ ਦੁਰਗਾ ਕੋਟ ਜਾਕੇ ਮਰਦਨ ਕਰੈ ਬ੍ਰਹਮਾ ਕੋਟ ਬੇਦ ਉਚਰੈ ਜੋ ਜਾਚੋ ਤੋ ਕੇਵਲ ਰਾਮ ਆਨ ਦੇਵ ਸਿਉ ਨਾਹੀ ਕਾਮ ਰਹਾਉ ਕੋਟ ਚੰਦਰ ਮੈਂ ਕਰੈ ਚਿਰਾਕ ਸੂਰ ਸੁਰ ਤੇਤੀ ਸੌ ਜੇ ਵੈ ਪਾਕ ਨਵ ਗ੍ਰਹਿ ਕੋਟ ਠਾਡੇ ਦਰਬਾਰ ਧਰਮ ਕੋਟ ਜਾਕੇ ਪ੍ਰਤਹਾਰ ਪਵਣ ਕੋਟ ਚੌਬਾਰੇ ਫਿਰੈ ਬਾਸ ਕੋਟ ਸੇਜ ਬਿਸਥਰੈ ਸਮੁੰਦ ਕੋਟ ਜਾਕੇ ਪਾਣੀ ਹਾਰ ਰੁਮਾਵਲ ਕੋਟ ਅਠਾਰਾਂ ਭਾਰ ਕੋਟ ਕਮੇਰ ਪਰੈ ਭੰਡਾਰ ਕੋਟਕ ਲਿਖਮੀ ਕਰੈ ਸਿੰਗਾਰ ਕੋਟਕ ਪਾਪੁਨ ਬਹੁ ਹਿਰੈ ਇੰਦਰ ਕੋਟ ਜਾਕੇ ਸੇਵਾ ਕਰੈ ਸ਼ਾਪਨ ਕੋਟ ਜਾਕੇ ਪ੍ਰਤਹਾਰ ਨਗਰੀ ਨਗਰੀ ਖਿਆਤ ਅਪਾਰ ਲੱਟ ਛੁੱਟੀ ਵਰਤ

ਹਰੈ ਕਹਿ ਕਬੀਰ ਸੁਨ ਸਾਰੰਗ ਪਾਨ ਦੇ ਅਪੈ ਪਦ ਮਾਂਗੂ ਦਾਨ ਧੈਰੋਂ ਬਾਣੀ ਨਾਮ ਦਿਓ ਜੀ ਕੀ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਰੇ ਜੇਬਾ ਕਰੋ ਸਤਖੰਡ ਜਾਮ ਨੌਚਰੈ ਸ੍ਰੀ ਗੋਬਿੰਦ ਰੰਗੀਲੇ ਜੇਬਾਰ ਕਹਿ ਨਾਏ ਸੁਰੰਗ ਸੁਰੰਗ ਰੰਗੀਲੇ ਹਰ ਹਰ ਧਿਆਏ ਰਹਾਉ ਮਿਥਿਆ ਜੇਬਾ ਅਵਰੇ ਕਾਮ ਨਿਰਬਾਣ ਪਦ ਇੱਕ ਹਰ ਕੋ ਨਾਮ ਅਸੰਕੋਟ ਅਨ ਪੂਜਾ ਕਰੀ ਏਕ ਨ ਪੂਜਸ ਨਾਮੈ ਹਰੀ ਪ੍ਰਣਵੈ ਨਾਮ ਦਿਓ ਏ ਕਰਨਾ ਅਨੰਤ ਰੂਪ ਤੇਰੇ ਨਾਰਾਇਣਾ ਪਰ ਧਨ ਪਰ ਦਾਰਾ ਪਰ ਹਰੀ ਥਾ ਕਹਿ ਨਿਕਟ ਵਸੈ ਨਰ ਹਰੀ ਜੋ ਨਾ ਭਜੰਤੇ ਨਾਰਾਇਣਾ ਤਿਨਕਾ ਮੈਂ ਨਾ ਕਰੋਂ ਦਰਸ਼ਨਾ ਰਹਾਉ ਜਿਨ ਕਹਿ ਪੀਤਰ ਹੈ ਅੰਤਰਾ ਜੈਸੇ ਪਸ ਤੈਸੇ ਓਏ ਨਰਾ ਪ੍ਰਣਵਤ ਨਾਮ ਦਿਓ ਨਾ ਕਹਿ ਬਿਨਾ ਨਾ ਸੋਹੈ ਬਤੀਸ ਲਖਨਾ ਦੂਧ ਕਟੋਰੈ ਗੜਵੈ ਪਾਣੀ ਕਪਲ ਗਾਏ ਨਾਮੇ ਦੋਇਆ ਨਹੀਂ ਦੂਧ ਪੀਓ ਗੋਬਿੰਦੇ ਰਾਏ ਦੁੱਧ ਪੀਓ ਮੇਰੇ ਮਨ ਪਤੀ ਆਏ ਨਾਹੀਂ ਤਾਂ ਕਰ ਕੋ ਬਾਪ ਰਸਾਏ ਰਹਾਓ

ਨਿਸਤਾਰੈ, ਜੇ ਗੁਰ ਮਿਲੈ ਤੈ ਪਾਰੇ ਉਤਾਰੈ, ਹਸਤ ਖੇਲਤ ਤੇਰੇ ਦਿਹਰੇ ਆਇਆ, ਭਗਤ ਕਰਤ ਨਾਮਾ ਪਕਰ ਉਠਾਇਆ, ਹਿੰਦੜੀ ਜਾਤ ਮੇਰੀ ਯਾਦ ਮਰਾਇਆ, ਸ਼ੀਪੇ ਕੇ ਜਨਮ ਕਾਹੇ ਕੁਆਇਆ, ਰਹਾਓ।

ਇਹ ਜੀਵਾਏ ਸਭ ਕੋਈ ਦੇਖੈ ਪਤਿਆਏ ਨਾਮੈ ਪ੍ਰਣਮੈ ਸੇਲ ਮਸੇਲ ਗਊ ਦੁਹਾਈ ਬਛਰਾ ਮੇਲ ਦੁੱਧ ਦੁੱਧ ਹੈ ਦੋਹੇ ਜਬ ਮੁਟਕੀ ਭਰੀ ਲੇ ਬਾਦਸ਼ਾਹ ਕੇ ਅੱਗੇ ਧਰੀ ਬਾਦਸ਼ਾਹ ਮਹਿਲ ਮੈਂ ਜਾਏ ਉਹ ਖਟਕੀ ਘਟ ਲਾਗੀ ਆਏ ਕਾਜੀ ਮੁੱਲਾ ਬਿਣਤੀ ਫਰਮਾਏ ਬਖਸ਼ੀ ਹਿੰਦੂ ਮੈਂ ਤੇਰੀ ਗਾਏ ਨਾਮਾ ਕੈ ਸੁਣੋ ਬਾਦਸ਼ਾਹ ਇਉਂ ਕਿਸੇ ਪਤੀਆ ਮੁਝੇ ਦਿਖਾਏ ਇਸ ਪਤੀਆ ਕਾ ਇਹ ਪ੍ਰਵਾਨ ਸੱਚਾ ਸੀਲ ਚਲੈ ਸੁਲਤਾਨ ਨਾਮ ਦਿਓ ਸਭ ਰਿਹਾ ਸਮਾਏ ਮਿਲ ਹਿੰਦੂ ਸਭ ਨਾਮੈ ਪੈ ਜਾਏ ਜੋ ਅਬ ਕੀ ਬਾਰ ਨਾ ਜੀਵੈ ਗਾਏ ਤਾਂ ਨਾਮ ਦੇਵ ਕਾ ਪਤੀਆ ਜਾਏ ਨਾਮੇ ਕੀਰਤ ਰਹੀ ਸੰਸਾਰ ਭਗਤ ਜਨਾਂ ਲੈ ਉਧਰੇ ਉਪਾਰ ਸਗਲ ਕਲੇਸ਼ ਨਿੰਦਕ ਭਇਆ ਖੇਦ ਨਾਮੇ ਨਾਰਾਇਣ ਨਾਹੀ ਭੇਦ ਘਰ ਦੂਜਾ ਜੋ ਗੁਰਦੇਵ ਤਾਂ ਮਿਲੈ ਮੁਰਾਰ ਜੋ ਗੁਰਦੇਵ ਤਾਂ ਉਤਰੈ ਪਾਰ ਜੋ ਗੁਰਦੇਵ ਤਾਂ ਬੈਕੁੰਠ ਕਰੈ ਜੋ ਗੁਰਦੇਵ ਤਾਂ ਬੈਕੁੰਠ ਤਰੈ ਜੋ ਗੁਰਦੇਵ ਤਾਂ ਜੀਵੋ ਜੀਵਤ ਮਰੈ ਸਤ ਸਤ ਸਤ ਸਤ ਸਤ ਗੁਰਦੇਵ ਝੂਠ ਝੂਠ ਝੂਠ ਝੂਠ ਆਣ ਸਭ ਸੇਵ ਰਹਾਓ ਜੋ ਗੁਰਦੇਵ ਤਾਂ ਨਾਮ ਦਿੜਾਵੈ ਜੋ ਗੁਰਦੇਵ ਤਾਂ ਦਹਿ ਦਿਸਤਾਵੈ ਜੋ ਗੁਰਦੇਵ ਪੰਚ ਤੇ ਦੂਰ ਜੋ ਗੁਰਦੇਵ ਅਮਰਬੋ ਝੂਰ ਜੋ ਗੁਰਦੇਵ ਤਾਂ ਅੰਮ੍ਰਿਤ ਬਾਣੀ ਜੋ ਗੁਰਦੇਵ ਨਾ ਕਥ ਕਹਾਣੀ ਜੋ ਗੁਰਦੇਵ ਤਾਂ ਅੰਮ੍ਰਿਤ ਦੇਹੇ ਜੋ ਗੁਰਦੇਵ ਨਾਮ ਜਪ ਲੇਹੇ ਜੋ ਗੁਰਦੇਵ ਭਾਵਨ ਤ੍ਰੈ ਸੂਝੇ ਜੋ ਗੁਰਦੇਵ ਊਚ ਪਦ ਬੁੱਝੈ ਜੋ ਗੁਰਦੇਵ ਤਾਂ ਸੀਸ ਆਕਾਸ਼ ਜੋ ਗੁਰਦੇਵ ਸਦਾ ਸਾਬਾਸ ਜੋ ਗੁਰਦੇਵ ਸਦਾ ਬੈਰਾਗੀ ਜੋ ਗੁਰਦੇਵ ਪਰ ਨਿੰਦਾ ਤਿਆਗੀ ਜੋ ਗੁਰਦੇਵ ਬੁਰਾ ਭਲਾ ਏਕ ਜੋ ਗੁਰਦੇਵ ਲਲਾਟੈ ਲੇਖ ਜੋ ਗੁਰਦੇਵ ਕੰਧ ਨਹੀਂ ਹਿਰੈ ਜੋ ਗੁਰਦੇਵ ਦੇਰਾ ਫਿਰੈ ਜੋ ਗੁਰਦੇਵ ਨਸ਼ਾ ਪਰਛਾਈ ਜੋ ਗੁਰਦੇਵ ਸਹਿਜ ਨਿਕਸਾਈ ਜੋ ਗੁਰਦੇਵ ਤਾਂ ਅੜਸਠ ਨਹਾਇਆ ਜੋ ਗੁਰਦੇਵ ਤਾਂ ਅੰਨ ਚੱਕਰ ਲਗਾਇਆ ਜੋ ਗੁਰਦੇਵ ਤਾਂ ਦੁਆ ਦਸ ਸੇਵਾ ਜੋ ਗੁਰਦੇਵ ਸਭੈ ਵਿਖ ਮੇਵਾ ਜੋ ਗੁਰਦੇਵ ਤਾਂ ਸੰਸਾ ਟੁੱਟੈ ਜੋ ਗੁਰਦੇਵ ਤਾਂ ਜਮ ਤੇ ਛੁੱਟੈ ਜੋ ਗੁਰਦੇਵ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੰਗ ਉਚਰਹੀ ਪ੍ਰਥਮ ਪਹਿਰ ਵੀ ਬਿਲਾਵਲੀ ਪੁਨਿਆ ਕੀ ਗਾਵੈ ਬੰਗਲੀ ਪੁਨਸਲੀ ਕੀ ਪਈ ਬਾਰੀ ਏ ਭੈਰਵ ਕੀ ਪੰਚ ਨਾਰੀ ਪੰਚਮ ਅਰਖ ਦੁਸਾਖ ਸੁਣਾਵੈ ਬੰਗਾਲ ਮਦ ਮਾਧਵ ਗਾਵੈ ਲਲਿਤ ਬਿਲਾਵਲ ਗਾਵਹੀ ਆਪਣੀ ਆਪਣੀ ਭਾਂਤ ਅਸ਼ਟਪੁੱਤਰ ਭੈਰਵ ਕੀ ਗਾਵੈ ਗਾਇਣ ਪਾਤਰ ਦੁਤੀਆ ਮਾਲਕ ਸੰਕਲਾ ਪੈ ਸੰਗ ਰਾਗਣੀ ਪੰਚੋਂ ਥਾਪੈ ਗੌੜ ਕਰੀ ਅਰਦੇਵ ਗੰਧਾਰੀ ਗੰਧਾਰੀ ਸਿਉਤੀ ਉਚਾਰੀ ਧਨਾਸਰੀ ਏ ਪੰਚੋਂ ਗਾਈ ਮਾਲ ਰਾਗ ਕੋ ਸਤਸੰਗ ਲਾਈ ਮਾਰੂ ਮਸਤੰਗ ਮੇਵਾਰਾ ਪ੍ਰਬਲ ਚੰਡ ਕੋ ਸਕਿਓ ਉਭਾਰਾ ਖਾਉ ਘਟਿਓ ਪਵਰਾਨੰਦ ਗਾਏ ਅਸ਼ਟਮਾਲ ਕੋ ਸਤਸੰਗ ਲਾਏ ਪੁੰਨਾਓ ਹਿੰਡੋਲ ਪੰਚਨਾਰ ਸੰਗ ਅਸ਼ਟ ਸੁੱਤ ਉੱਠੈ ਤਾਨ ਕਲੋਲ ਗਾਇਣ ਤਾਰ ਮਿਲਾ ਵਹੀ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਧੂਰ ਸੁਹਾਈ ਸਰਸਈਰੀ ਲੈ ਭਾਰ ਜਾ ਸੰਗਲਾਈ ਪੰਚੋਂ ਆਰ ਜਾ ਸੁਰਮਾਨੰਦ ਭਾਸ ਕਰੇ ਆਏ ਚੰਦਰਮ ਬਿਮੰਗਲਨ ਸੋਹਾਏ ਸਰਸਬਾਨ ਉਹ ਆਏ ਬਨੋਦਾ ਗਾਵੈ ਸਰਸ ਬਸੰਤ ਕਮੋਦਾ ਅਸ਼ਟਪੁੱਤਰ ਮੈਂ ਕਹੇ ਸਵਾਰੀ ਪੁਨਿਆਈ ਦੀਪਕ ਕੀ ਬਾਰੀ ਕਾਸ਼ੇਲੀ ਪਟ ਮੰਜਰੀ ਟੋਡੀ ਕਹੀ ਅਲਾਪ ਕਾਮੋਦੀ ਉਹ ਗੁਜਰੀ ਸੰਗ ਦੀਪੋਕੇ ਥਾਪ ਕਾਲੰਕਾ ਕੁੰਤਲੇ ਉਹ ਰਾਮਾ ਕਮਲ ਕੁਸ਼ਨ ਚੰਪੋਕੇ ਨਾਮਾ ਗੌਰਾਵ ਕੰਨ ਰੱਖ ਲੇ ਅੰਨਾ ਅਸ਼ਟਪੁੱਤਰ ਦੀਪੋਕੇ ਜਾਨਾ ਸਭ ਮਿਲ ਸ੍ਰੀ ਰਾਘਵੈ ਗਾਵੈ ਪੰਚੋ ਸੰਗ ਬਰੰਗਣ ਲਾਵੈ ਮਹਿਰਾਰੀ ਕਰਨਾਟੀ ਧਰੀ ਗਵਰੀ ਗਾਵੈ ਆਸਾ ਵਰੀ ਤੇ ਪਾਛਾ ਸਿੰਧਵੀ ਅਲਾਪੀ ਸ੍ਰੀ ਰਾਗ ਸਿਉ ਪਾਂਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੌਂਡ ਗੰਭੀਰ ਅਸ਼ਟਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ ਖਸਟਮ ਮੇਘ ਰਾਗ ਵੈ ਗਾਵੈ ਪਾਂਚੋ ਸੰਗ ਬਰੰਗਣ ਲਾਵੈ ਸੂਰਠ ਗੌਂਡ ਮਲਾਰੀ ਧੁਨੀ ਪੁਨ ਗਾਵੈ ਆਸਾ ਗੁਣ ਗੁਣੀ ਉੱਚੇ ਸੁਰਸੋ ਪੁਨ ਕੀਨੀ ਮੇਘ ਰਾਗ ਸਿਉ ਪਾਂਚੋ ਚੀਨੀ

0: ਅਤੇ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਬੇਨਤੀ ਹੈ। ਦਾਸ ਨੇ ਪਹਿਲਾਂ ਵੀ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੀ, ਆਪ ਜੀ ਨੇ ਬਹੁਤ ਸਹਿਯੋਗ ਦਿੱਤਾ, ਉਸ ਵਾਸਤੇ ਦੁਬਾਰਾ ਫਿਰ ਬੇਨਤੀ ਹੈ। ਪਹਿਲਾਂ ਮੈਂ ਆਪਣੀਆਂ ਮਾਤਾਵਾਂ ਭੈਣਾਂ ਕੋਲੋਂ ਪਹਿਲਾਂ ਮਾਫ਼ੀ ਮੰਗ ਲੈਂਦਾ, ਜੇ ਕਿਸੇ ਦੇ ਹਿਰਦੇ ਨੂੰ ਠੇਸ ਪਹੁੰਚੇ ਤਾਂ ਪਹਿਲਾਂ ਮਾਫ਼ੀ ਦੇ ਦਿਓ। ਦਾਸ ਨੂੰ ਬੇਨਤੀ ਹੈ, ਅਸੀਂ ਗੁਰੂ ਸਾਹਿਬ ਵਾਸਤੇ ਰੁਮਾਲਾ ਭੇਟ ਕਰਦੇ ਹਾਂ, ਸੁਖਾਸਣਾ ਵਾਸਤੇ ਡਬਲ ਰੁਮਾਲੇ ਲਾਉਂਦੇ ਹਾਂ, ਘੱਟੋ ਘੱਟ 5 ਰੁਮਾਲੇ ਜਿਹੜੇ ਉਹ ਅਸੀਂ ਲਾਉਂਦੇ ਗੁਰੂ ਸਾਹਿਬ ਵਾਸਤੇ। ਕਿਉਂ? ਕਿਉਂਕਿ ਬਾਣੀ ਦਾ ਸਤਿਕਾਰ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਬਾਣੀ ਦਾ ਸਤਿਕਾਰ ਕਰਦੇ ਹਾਂ ਆਪਾਂ, ਤਾਂ ਕਰਕੇ ਰੁਮਾਲੇ ਲਾਉਂਦੇ ਹਾਂ। ਅਤੇ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਜਿਹੜੇ ਸੁਖਮਨੀ ਸਾਹਿਬ ਦੇ ਜਾਂ ਨਿਤਨੇਮ ਦੇ ਗੁਟਕੇ ਨੇ ਨਾ, ਇਹਨਾਂ ਵਾਸਤੇ ਰੁਮਾਲੇ ਜ਼ਰੂਰ ਲਾਓ। ਜਿਨ੍ਹਾਂ ਨੇ ਨਹੀਂ ਅਜੇ ਤੱਕ ਰੁਮਾਲੇ ਲਏ, ਉਹ ਕੁਝ ਬਣੇ ਪਏ ਹੈਗੇ ਸਾਡੇ ਕੋਲ, ਜੇ ਨਹੀਂ ਪੂਰੇ ਹੈਗੇ ਤਾਂ ਕਿਰਪਾ ਕਰਕੇ ਉਹ ਦਾਸ ਨੂੰ ਦੱਸ ਦਿਓ, ਕਿਸੇ ਨਾ ਕਿਸੇ ਮਾਤਾ ਭੈਣ ਦੀ ਡਿਊਟੀ ਲਾ ਕੇ ਉਹ ਰੁਮਾਲੇ ਤਿਆਰ ਕਰ ਲਏ ਜਾਣਗੇ। ਇਸ ਬੇਨਤੀ ਨੂੰ ਪ੍ਰਵਾਨ ਕਰਨਾ, ਬਾਣੀ ਚਾਹੇ ਗੁਰੂ ਗ੍ਰੰਥ ਸਾਹਿਬ ਦੀ ਹੋਵੇ, ਚਾਹੇ ਉਹ ਗੁਟਕਾ ਸਾਹਿਬ ਦੇ ਵਿੱਚ ਲਿਖੀ ਹੋਵੇ, ਕਿਸੇ ਤਰ੍ਹਾਂ ਵੀ ਹੋਵੇ, ਬਾਣੀ ਗੁਰੂ ਹੈ। ਸੋ ਇਸ ਬੇਨਤੀ ਨੂੰ ਪ੍ਰਵਾਨ ਕਰਨਾ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਦਾਸ ਨੇ ਪਹਿਲਾਂ ਮਾਫ਼ੀ ਮੰਗੀ ਸੀ, ਦੁਬਾਰਾ ਫਿਰ ਮਾਫ਼ੀ ਮੰਗਦਾ ਆਪ ਜੀ ਪਾਸੋਂ। ਸੋ ਆਓ ਅਗਲਾ ਜਿਹੜਾ ਸੁਖਮਨੀ ਸਾਹਿਬ ਦਾ ਪਾਠ ਹੈ ਉਹ ਸ਼ੁਰੂ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ। ਚਲੋ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵੰਦ ਪਰਮੇਸ਼ਰਾ, ਗੁਰਦੇਵ ਸਖਾ ਅਗਿਆਨ ਭੰਜਾ, ਗੁਰਦੇਵ ਬੰਦ ਸਹੋਦਰਾ, ਗੁਰਦੇਵ ਦਾਤਾ ਨਾਮ ਅਵਦੇਸੇ, ਗੁਰਦੇਵ ਮੰਤ ਨਰੋਦਰਾ, ਗੁਰਦੇਵ ਸ਼ਾਂਤ ਸਤਬੁੱਧ ਮੂਰਤ, ਗੁਰਦੇਵ ਪਾਰਸ ਪਰਸਪਰਾ, ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰ ਗਿਆਨ ਮਜੈ ਅਪਰੰਪਰਾ, ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤ ਪਵਿੱਤ ਕਰਾ, ਗੁਰਦੇਵ ਆ ਜਗਾ ਜੁਗ ਜੁਗ, ਗੁਰਦੇਵ ਮੰਤਰ ਹਰ ਜਪ ਉਦਰਾ, ਗੁਰਦੇਵ ਸੰਗਤ ਮੇਲ ਕਰ ਕਿਰਪਾ, ਮੂੜ ਪਾਪੀ ਜਿਤ ਲੱਗ ਤਰਾ, ਗੁਰਦੇਵ ਸਤਿਗੁਰ ਪਾ ਬ੍ਰਹਮ ਪਰਮੇਸ਼ਵਰ, ਗੁਰਦੇਵ ਨਾਨਕ ਹਰ ਨਮਸਕਾਰਾ। ਗੌੜੀ ਸੁਖਮਣੀ ਮਹੱਲਾ ਪੰਜਵਾਂ ਸਲੋਕ, ਇੱਕਿਓ ਸਤਿਗੁਰ ਪ੍ਰਸਾਦ, ਆਦਿ ਗੁਰ ਇਹ ਨਵੇਂ, ਜੁਗਾਦ ਗੁਰ ਇਹ ਨਵੇਂ, ਸਤਿਗੁਰ ਨਵੇਂ, ਸ਼੍ਰੀ ਗੁਰਦੇਵ ਇਹ ਨਵੇਂ, ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ,
2: ਕਲ ਕਲੇਸ ਤਨ ਮਾਹਿ ਮਟਾਵੋ,
1: ਸਿਮਰੋ ਜਾਸ ਬਸੰਬਰ ਇਕ,
2: ਨਾਮ ਜਪਤ ਗਣ ਤਨ ਇਕ,
1: ਵੇਦ ਪ੍ਰਾਨ ਸਿਮਰ ਸੁਧ ਆਖਰ,
2: ਕਿਨੈ ਰਾਮ ਨਾਮ ਇਕ ਅਖਰ,
1: ਕਿਨਕਾ ਏਕ ਜਸ ਜੀ ਬਸਾਵੈ,
2: ਤਾਂਕੇ ਮੈਂ ਮੰਗਨਿ ਨਾਵੇ ਥੋਂ,
1: ਕਾਂਖੀ ਏਕੇ ਦਰਸ ਤੁਹਾਰੋ, ਸੁਖਮਨੇ ਸੁਖ ਅਮਰ ਪ੍ਰਭ ਨਾਮ, ਪ੍ਰਭ ਕੇ ਸਿਮਰਨ ਗਰਭ ਨਾ ਬਸੈ, ਪ੍ਰਭ ਕੇ ਸਿਮਰਨ ਕਾਲ ਪਰ ਹਰੇ, ਪ੍ਰਭ ਸਿਮਰਨ ਕਛ ਬਿਘਨ ਲਾਗੈ, ਪ੍ਰਭ ਕੇ ਸਿਮਰਨ ਭਉ ਨਾ ਵਿਆਪੈ, ਪ੍ਰਭ ਕਾ ਸਿਮਰ ਸਾਧ ਕੇ ਸੰਗ, ਪ੍ਰਭ ਕੇ ਸਿਮਰ ਰਹਿਦ ਸਿਧ ਨੌ ਨਿਧ, ਪ੍ਰਭ ਕੇ ਸਿਮਰਨ ਜਪ ਤਾ ਪੂਜਾ, ਪ੍ਰਭ ਕੇ ਸਿਮਰਨ ਤੀਰਥ ਇਸਨਾਨੀ, ਪ੍ਰਭ ਕੇ ਸਿਮਰਨ ਹੋਏ ਸੋ ਭਲਾ, ਸੇ ਸਿਮਰੇ ਜਿਨ ਆਪ ਸਿਮਰਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੇ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਪ੍ਰਭ ਜੀ ਬਸੇ ਸਾਧ ਕੀ ਰਸਨਾ, ਪ੍ਰਭ ਕੋ ਸਿਮਰੇ ਸੇ ਧਨਵੰਤ, ਪ੍ਰਭ ਕੋ ਸਿਮਰੇ ਸੇ ਜਨ ਪਰਵਾਨ, ਪ੍ਰਭ ਕੋ ਸਿਮਰੇ ਸੇ ਬੇਹ ਮੋਹਤਾਜੇ, ਪ੍ਰਭ ਕੋ ਸਿਮਰੇ ਸੇ ਸੁਖ ਵਾਸੀ, ਸਿਮਰਨ ਤੇ ਲਾਗੇ ਜਿਨ ਆਪ ਦਿਆਲਾ,
3: ਨਾਨਕ ਜਨ ਕੀ ਮੰਗੇਰ ਵਾਲਾ
1: ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ
3: ਪ੍ਰਭ ਕੋ ਸਿਮਰੇ ਤਿਨ ਸਦ ਬਿਹਾਰੀ
1: ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ
2: ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੇ
1: ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ
2: ਪ੍ਰਭ ਕੋ ਸਿਮਰੇ ਤਿਨ ਨਿਰਮਲਿਤਾ
1: ਪ੍ਰਭ ਕੋ ਸਿਮਰੇ ਤਿਨ ਅੰਧਕ ਹਨੇਰੇ
2: ਪ੍ਰਭ ਕੋ ਸਿਮਰੇ ਵਸੇ ਹਰ ਨੇਰੇ
1: ਸੰਤ ਕਿਰਪਾ ਤੇ ਅੰਧਨ ਜਾਗ
2: ਨਾਨਕ ਸਿਮਰਨ ਪੂਰੇ ਪਾਗ
1: ਪ੍ਰਭ ਕੇ ਸਿਮਰਨ ਕਾਰਜ ਪੂਰੇ
2: ਪ੍ਰਭ ਕੇ ਸਿਮਰਨ ਕਹੋ ਨਾ ਤੁਰੇ
1: ਪ੍ਰਭ ਕੇ ਸਿਮਰਨ ਹਰ ਗੁਣ ਬਾਣੀ
2: ਪ੍ਰਭ ਕੇ ਸਿਮਰਨ ਸਹਿਜ ਸਮਾਨੇ
1: ਪ੍ਰਭ ਕੇ ਸਿਮਰਨ ਨੇਚਰ ਆਸਨ
2: ਪ੍ਰਭ ਕੇ ਸਿਮਰਨ ਕਮਲ ਬਗਸਨ
1: ਪ੍ਰਭ ਕੇ ਸਿਮਰ ਅਨਹਦ ਝੁਨਕਾਰ
2: ਪ੍ਰਭ ਸਿਮਰਨ ਕਾਂਤਨ ਅਪਾਰ
1: ਸਿਮਰੇ ਸੇ ਜਨ ਜਨ ਕੋ ਪ੍ਰਭ ਮਾਇਆ
2: ਨਾਨਕ ਤਿਨ ਜਨ ਛਰਨੇ ਪਿਆ
1: ਹਰ ਸਿਮਰ ਕਰ ਭਗਤ ਪ੍ਰਗਟਾਏ
2: ਹਰ ਸਿਮਰਨ ਲਗ ਵੇਦ ਪਾਏ
1: ਹਰ ਸਿਮਰ ਪੈ ਸਹਿਜ ਜਤੀ ਦਾਤੇ
2: ਹਰ ਸਿਮਰਨ ਨੀਚੋਂ ਕੁੜ ਜਾਤੇ
1: ਹਰ ਸਿਮਰਨ ਧਾਰੀ ਸਭ ਧਰਨਾ
2: ਸਿਮਰ ਸਿਮਰ ਹਰ ਕਾਰਨ
1: ਹਰ ਸਿਮਰਨ ਕੀਓ ਸਗਲ ਅਕਾਰਾ
2: ਹਰ ਸਿਮਰਨ ਮੈਂ ਆਪ ਨਿਰੰਕਾਰ
1: ਕਰ ਕਿਰਪਾ ਜਿਸੇ ਆਪ ਬਜਾਇਆ
2: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ

0: ਜਾ ਮਾਤ ਪਿਤਾ ਸੁਤ ਮੀਤਨਾ ਭਾਈ
1: ਮਾਨੁਹਾ ਨਾਮ ਤੇਰੇ ਸੰਗ ਸਹਾਇ
0: ਜਾ ਮਹਾ ਭਿਆਨ ਦੂਤ ਜਮ ਦਲ
2: ਕੇਵਲ ਨਾਮ ਸੰਗ ਤੇਰੇ ਚਲੇ
0: ਜੈ ਮੁਸਕੋ ਹੋਵੇ ਅਤ ਭਾਰੀ
2: ਹਰ ਕੋ ਨਾਮ ਕੇ ਨਮਾਏ ਅਧਾਰੇ
0: ਅਨਕ ਪੁਨ ਚਰਨ ਕਰਤ ਨਹੀਂ ਤਰੇ
2: ਹਰ ਕੋ ਨਾਮ ਕੋਟ ਪਾਪ ਪਰ ਹਰੇ
0: ਗੁਰਮੁਖ ਨਾਮ ਜਪੋ ਮਨ ਮੇਰੇ
2: ਨਾਨਕ ਪਾਵੋ ਸੁਖ ਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
2: ਹਰ ਕਾ ਨਾਮ ਜਪਤ ਹੋਏ ਸੁਖਿਆ
0: ਲੱਖ ਕਰੋੜੀ ਬੰਦ ਨਾ ਪਰੇ
2: ਹਰ ਕਾ ਨਾਮ ਜਪਤ ਨਿਸਤਾਰੇ
0: ਅਨਕ ਮਾਇਆ ਰੰਗ ਤਿੱਖ ਨਾ ਬਝਾਵੇ
2: ਹਰ ਕਾ ਨਾਮ ਜਪਤ ਆਵੇ
0: ਜੇ ਮਾਰਗ ਇਹ ਜਾਤ ਅਕੇਲਾ
2: ਹਰ ਨਾਮ ਸੰਗ ਹੋਤ ਸੇਲਾ
0: ਐਸਾ ਨਾਮ ਮਨ ਸਦਾ ਧਿਆਈਐ
2: ਗੁਰਮੁਖ ਪਰਮ ਗਤ ਪਾਈਐ
0: ਛੂਟ ਨਾਹੀ ਕੋਟ ਲੱਖ ਬਾਹੀ
2: ਨਾਮ ਜਪਤੈ ਪਾਰ ਪਰਾਹੀ
0: ਅਨਕ ਬਿਗਨ ਜਾਏ ਸੰਘਾਰੇ
2: ਹਰ ਕਾ ਨਾਮ ਸੰਕਾਲਿ ਉਧਾਰੇ
0: ਅਨਕ ਜੋਨ ਜਨਮੇ ਮਰ ਜਾਮ
2: ਨਾਮ ਜਪਤ ਪਾਵੇ ਬਿਸਰਾਮ
0: ਹਉ ਮੈਲਾ ਮਲ ਕਬੂ ਨਾ ਧੋਵੇ
2: ਹਰ ਕਾ ਨਾਮ ਕੋਟ ਪਾਖ ਹੋਵੇ
0: ਐਸਾ ਨਾਮ ਜਪੋ ਮਨ ਰੰਗ
2: ਨਾਨਕ ਪਾਈਐ ਸਾਧਕੇ ਸੰਗ
0: ਜੇ ਮਾਰਗ ਗਨ ਜਾਏ ਨਾ ਕੋਸਾ
2: ਹਰ ਕਾ ਨਾਮ ਮਹਾ ਸੰਤੋਸਾ
0: ਜੇ ਪੈਂਡੇ ਮੈਂ ਅੰਧ ਗੁਵਾਰਾ
2: ਹਰ ਕਾ ਨਾਮ ਸੰਗ
0: ਜੇ ਪੰਥ ਤੇਰਾ ਕੋ ਨਾ ਸਿਆਨੂ
2: ਹਰ ਕਾ ਨਾਮ ਤੇ ਨਾਮ ਪਛਾਨੂ
0: ਜਾ ਮਹਾ ਭਿਆਨ ਤਬ ਤਬੋ ਕਾਮ
2: ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਜਾ ਤਰਖਾ ਮਾ ਤੁਝੇ ਆ ਕਰਖ ਹੈ
2: ਨਾਨਕ ਹਰ ਹਰ ਅੰਮ੍ਰਿਤ ਵਰਖੇ
0: ਭਗਤ ਜਨਾ ਕੀ ਬਰਤਨ ਨਾਮ
2: ਸੰਤ ਜਨਾ ਕੇ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
2: ਹਰ ਕੇ ਨਾਮ ਉਧਰੇ ਜਨ ਕੋਟ
0: ਹਰ ਜਸ ਕਰਤ ਸੰਤ ਦਿਨ ਰਾਤ
2: ਹਰ ਹਰ ਔਖ ਸਾਧਕ ਮਾਤ
0: ਹਰ ਜਨ ਕੇ ਹਰ ਨਾਮ ਨਿਧਾਨ
2: ਪਾਰ ਬ੍ਰਹਮ ਜਨ ਕੀ ਨੋ
0: ਦਾਨ ਮਨ ਤਾਂ ਰੰਗ ਰਤੇ ਰੰਗ ਇਕ
2: ਨਾਨਕ ਜਨ ਕੇ ਵਿਰਤ ਵਿਖੇ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
2: ਹਰ ਕੇ ਨਾਮ ਜਨ ਕੋ ਤ੍ਰਿਪਤ ਭੁਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
2: ਨਾਮ ਜਪਤ ਪਰੇ ਨਪੰਗ
0: ਹਰ ਕਾ ਨਾਮ ਜਨ ਕੀ ਵਡਿਆਈ
2: ਹਰ ਕੇ ਨਾਮ ਜਨ ਸੁਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ
2: ਹਰ ਨਾਮ ਜਪਤ ਕਛ ਨਾਹੀ ਬਿਯੋਗ
0: ਜਨ ਰਾਤਾ ਹਰ ਨਾਮ ਕੀ ਸੇਵਾ
2: ਨਾਨਕ ਪੁੱਜੇ ਹਰ ਹਰ ਦੇਵਾ
0: ਹਰ ਹਰ ਜਨ ਕੇ ਮਾਲਕ ਖਜ਼ੀਨਾ
2: ਹਰ ਪ੍ਰਤਾਪ ਕੋ ਆਪਨ ਮਕੀਨਾ
0: ਹਰ ਹਰ ਜਨ ਕੇ ਓਟ ਸਤਾਣੀ
2: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਓਤ ਪੋਤ ਜਨ ਹਰ ਰਸ ਰਾਤੇ
2: ਸਮਾਨ ਨਾਮ ਰਸਮਤੇ
0: ਆਠ ਪੈਰ ਜਨ ਹਰ ਹਰ ਜਪੈ ਹਰ ਕੀ ਭਗਤ ਮੁਕਤ ਬਹੁ ਕਰੇ
2: ਨਾਨਕ ਜਨ ਸੰਗ ਕੀਤੇ ਤਰੇ
0: ਪਾਰ ਜਾਤ ਇਹ ਹਰ ਕੋ ਨਾਮ
2: ਕਾਮ ਤੇਨ ਹਰ ਹਰ ਗੁਣ ਗਾਮ
0: ਸਭ ਤੇ ਉਤਮ ਹਰ ਕੀ ਕਥਾ
2: ਨਾਮ ਸੁਣਤ ਦਰ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਹਿ ਦੁ ਬਸੇ
2: ਸੰਤ ਪ੍ਰਤਾਪ ਦੁਤਰ ਸਭ ਨਸੇ
0: ਸੰਤ ਕਾ ਸੰਗ

ਜਾਪ ਤਾਪ ਗਿਆਨ ਸਭ ਧਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਅੰਤ ਪ੍ਰਕਾਰ ਕੀਏ ਬਹੁ ਯਤਨ ਸਰੀਰ ਕਟਾਏ ਹੋਮੈ ਕਰ ਰਾਤੀ ਨਹਿ ਤੁਰ ਰਾਮ ਨਾਮ ਵਿਚਾਰ ਨੌਖਣ ਪ੍ਰਥਮੇ ਫਿਰੇ ਚਰ ਜੀਵੈ ਅਗਨ ਮੈਂ ਹੋਮਤ ਪ੍ਰਾਨ ਨਿਉਲੀ ਕਰਮ ਕਰੇ ਬਹੁ ਆਸਨ ਨਿਮਖ ਨਿਮਖ ਕਰ ਸਰੀਰ ਕਟਾਵੈ ਹਰਕੇ ਨਾਮ ਸੰਸਰ ਕਿਛ ਨਾਹਿ ਮਨ ਕਾਮਨਾ ਤੀਰਥ ਦੇਸ ਛੁਟੈ ਸੋਚ ਕਰੇ ਦਿਨ ਔਰ ਰਾਤ ਇਸ ਦੇਹੀ ਕੋ ਬਹੁ ਸਾਧਨਾ ਕਰੇ ਜਲ ਧੋਵੈ ਬਹੁ ਦੇਹ ਅਨੀਤ ਮਨ ਹਾਰ ਕੇ ਨਾਮ ਕੀ ਮਹਿਮਾ ਊਚ ਬਹੁਤ ਸਿਆਣਪ ਜਮ ਕਾ ਭਉ ਵਿਆਪੈ ਏਖ ਅਨੇਕ ਅਗਨ ਨੇ ਬੁਝੈ ਛੂਟ ਨਾਹੀ ਉਬ ਪਿਆਲ ਅਵਰ ਕਰਤੂਤ ਸਗਲੇ ਜਮ ਡਾਨੇ ਹਰ ਕਾ ਨਾਮ ਜਪਤ ਦੁਖ ਜਾਏ।

0: ਜਿਨ ਕੀਆ ਤਿਸ ਚੀਤ ਰੱਖ
1: ਨਾਲ ਅਸ਼ਟਪਦੀ
0: ਰਮਈਆ ਕੇ ਗੁਣ ਚੇਤ ਪਰਾਨੀ ਜਿਨ ਤੂੰ ਸਾਜ ਸਵਾਰ ਸਿਗਾਰਿਆ ਬਾਲ ਵਾਸਤਾ ਤੁਝੇ ਪਿਆਰੇ ਦੂਧ
1: ਭੋਜਨ ਸੁਖ ਸੂਦ
0: ਬਿਰਧ ਪਿਆ ਉਪਰ ਸਾਕ ਸੈਨ ਇਹ ਨਿਰਗੁਣ ਗੁਣ ਕਛੂ ਨਾ ਬੂਝੈ ਜੇ ਪ੍ਰਸਾਦ ਧਾਰੂ ਉਪਰ ਸੁਖ ਵਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਜੇ ਪ੍ਰਸਾਦ ਭੋਗੇ ਸਭ ਰਸਾ ਜਿਨੇ ਹਸਤ ਪਾਵ ਕਰਨ ਨੇਤਰ ਰਸਨਾ ਐਸੇ ਦੁਖ ਮੂੜ ਅੰਦ ਵਿਆਪੈ ਆਦ ਅੰਤ ਜੋ ਰਾਖਨ ਹਾਰ ਲਾਗੇ ਸੇਵਾ ਨਵਨਤ ਪਾਵੈ ਜੋ ਠਾਕਰ ਸਦ ਸਦਾ ਹਜੂਰੇ ਜਾਕੀ ਟਹਿਲ ਪਾਵੇ ਦਰਗਹਿ ਮਾਨ ਸਦਾ ਸਦਾ ਏ ਭੁੱਲਣ ਹਾਰ ਰਤਨ ਤਿਆਗ ਕੋਡੀ ਸੰਗ ਰਚੇ ਜੋ ਛੜਨਾ ਸੋ ਅਸਤਰ ਕਰ ਮਾਨੇ ਛੋੜ ਦੈ ਤਿਸਕਾ ਸਰਮ ਕਰੇ ਚੰਦਨ ਲੇਪ ਉਤਾਰੇ ਧੋਏ ਅੰਧ ਕੂਪ ਮੈਂ ਪਤ ਤੇ ਬਿਕਰਾਲ ਕਰਤੂਤ ਪਸੁਖੀ ਮਾਨ ਸਜਾਤ ਬਾਹਰ ਪੇਖ ਅੰਤਰ ਮਲ ਮਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਅਗਨ ਬਾਹਰ ਤੁਨ ਸਹਾ ਜਾਕੇ ਅੰਤਰ ਬਸੇ ਪ੍ਰਭ ਆਪ ਸੁਣ ਅੰਧਾ ਕੈਸੇ ਮਾਰਗ ਪਾਵੈ ਕਹਾਂ ਬਜਾਰ ਤੋਂ ਬੂਝੇ ਡੋਰਾ ਕਹਾਂ ਬਿਸਨ ਪਦ ਗਾਵੇ ਗੁੰਗ ਕਹਿ ਪਿੰਗਲ ਪਰਬਤ ਪਰ ਭਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਸੰਗ ਸਹਾਈ ਸੋ ਆਵੇ ਨਾ ਚੀਤ ਬਲੂਆ ਕੇ ਗ੍ਰਹਿ ਭੀਤਰ ਬਸੇ ਗਿਰ ਕੜ ਮਾਨੇ ਮਨੇ ਪ੍ਰਤੀਤ ਪੈਰ ਵਿਰੋਧ ਕਾਮ ਕ੍ਰੋਧ ਮੋਹ ਆਹੂ ਜਨਮ ਆਹੂ ਜੋਤ ਗਿਆ ਬਿਹਾਨੇ ਕੇ ਜਨਮ ਠਾਕਰ ਤੂੰ ਪੈ ਅਰਦਾਸ ਤੂੰ ਮਾਤ ਪਿਤਾ ਹਮ ਬਾਰਕ ਤੇਰੇ

ਸਾਧਕ ਸੰਗ ਮੁਖ ਉਜਲ ਹੋਤ ਸਾਧਕ ਸੰਗ ਮਿਟੇ ਅਭਿਮਾਨ ਸਾਧਕ ਸੰਗ ਬੁਝੇ ਪ੍ਰਭ ਨੀਰਾ ਸਾਧਕ ਸੰਗ ਪਾਇਰ ਨਾ ਬਰਤਨ ਸਾਧਕ ਮਹਿਮਾ ਬਰਨੇ ਕੌਣ ਪਰਾਨੀ ਸਾਧਕ ਸੰਗ ਅਗੋਚਰ ਮਿਲੇ ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਨਾ ਕਬਹੂ ਧਾਵੇ ਸਾਧਕ ਸੰਗ ਮਾਇਆ ਤੇ ਭੈਣ ਸਾਧ ਸੰਗ ਦੁਸ਼ਮਣ ਸਭ ਮੀਤ ਸਾਧ ਸੰਗ ਕਿਸੇ ਨੇ ਬੈਰ ਸਾਧਕ ਸੰਗ ਨਾਹੀ ਕੋ ਮੰਦਾ ਸਾਧਕ ਸੰਗ ਨਾਹੀ ਹੋਂ ਤਾਪ ਆਪੇ ਜਾਣੇ ਸਾਧ ਬੜਾਈ ਸਾਧਕ ਸੰਗ ਨਾ ਕਬ ਹੂੰ ਧਾਵੈ ਸਾਧਕ ਸੰਗ ਬਸਤ ਅਗੋਚਰ ਰਹੇ ਸਾਧਕ ਸੰਗ ਬਸੇ ਥਾਨ ਉੱਚੇ ਸਾਧਕ ਸੰਗ ਦ੍ਰਿੜੇ ਸਭ ਧਰਮ ਸਾਧਕ ਸੰਗ ਪਾਏ ਨਾਮ ਨਿਧਾਨ ਸਾਧਕ ਸੰਗ ਸਭ ਕੁੱਲ ਉਧਾਰੇ ਸਾਧੂ ਕੇ ਸੰਗ ਸੋ ਧਨ ਪਾਵੇ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧੂ ਕੇ ਸੰਗ ਪਾਪ ਪਲਾਇਨ ਸਾਧਕ ਸੰਗ ਸਰਬ ਤਨ ਗਮ ਸਾਧਕ ਸੰਗ ਨਾਹੀ ਕਿਛ ਕਾਲ ਸਾਧਕ ਸੰਗ ਕਲੂ ਕਤ ਹਰੇ ਸਾਧਕ ਸੰਗ ਇਹਾ ਉਹਾ ਸੁਹੇਲਾ ਜੋ ਇੱਛੇ ਸੋਈ ਫਲ ਪਾਵੇ ਸਾਧ ਪਾਪ ਬ੍ਰਹਮ ਸਾਧ ਰਸ ਬਸੇ ਸਾਧਕ ਸੰਗ ਸੁਣੋ ਹਰ ਨਾਮ ਸਾਧਕ ਸੰਗ ਨਾ ਮਨ ਤੇ ਬਿਸਰੇ ਸਾਧਕ ਸੰਗ ਲੱਗੇ ਪ੍ਰਭ ਮੀਠਾ ਸਾਧ ਸੰਗ ਪੈ ਆਗਿਆ ਕਾਰੀ ਸਾਧਕ ਸੰਗ ਮਿਟੇ ਸਭ ਰੋਗ ਸਾਧ ਕੇ ਮਹਿਮਾ ਵੇਦ ਨਾ ਜਾਣੇ ਸਾਧਕ ਉਪਮਾ ਤੇ ਗੁਣ ਤੇ ਦੂਰ ਸਾਧਕ ਸੋਭਾ ਕਾ ਨਾਹੀ ਅੰਤ ਸਾਧਕ ਸੋਭਾ ਉੱਚ ਤੇ ਉੱਚੀ।

0: ਸੋਏ
1: ਅਵਰ ਨ ਪੇਖੇ ਇੱਕ ਸਬਿਨ ਕੋਏ
0: ਨਾਨਕੇ ਲਛਣ
1: ਬ੍ਰਹਮ ਗਿਆਨੀ ਹੋਏ ਅਸ਼ਟਪਦੀ
0: ਬ੍ਰਹਮ ਗਿਆਨੀ ਸਦਾ ਨਿਰਲੇਪ
1: ਜੈਸੇ ਜਲ ਮੈਂ ਕਮਲ ਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ
1: ਜੈਸੇ ਸੂਰ ਸਰਬ ਕੋ ਸੋ
0: ਬ੍ਰਹਮ ਗਿਆਨੀ ਕੇ ਦ੍ਰਿਸ਼ਟ ਸਮਾਨ
1: ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ
0: ਬ੍ਰਹਮ ਗਿਆਨੀ ਕੇ ਧੀਰਜ ਏਕ
1: ਵਸਤਾ ਕੋ ਖੋਦੇ ਕੋ ਚੰਦਨ ਲੇਪ
0: ਬ੍ਰਹਮ ਗਿਆਨੀ ਕਾ ਇਹੋ ਗਨਾਉ
1: ਨਾਨਕ ਜਿਉ ਪਾਵ ਕਾ ਸਹਿ ਸੁਭਾਉ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ ਬ੍ਰਹਮ ਗਿਆਨੀ ਕੇ ਮਿੱਤਰ ਸਤਰ ਸਮਾਨ
1: ਬ੍ਰਹਮ ਗਿਆਨੀ ਕੇ ਨਾਹੀ ਅਭਿਮਾਨ
0: ਬ੍ਰਹਮ ਗਿਆਨੀ ਉਚਿਤ ਉਚਾ
1: ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ
1: ਨਾਨਕ ਜਿਨ ਪ੍ਰਭਾਵ ਕਰੇ
0: ਬ੍ਰਹਮ ਗਿਆਨੀ ਸਗਲ ਕੀ ਰੀਨਾ
1: ਆਤਮ ਰਸ ਬ੍ਰਹਮ ਗਿਆਨੀ ਜੀ
0: ਬ੍ਰਹਮ ਗਿਆਨੀ ਸਭ ਉਪਰ ਮਾਇਆ
1: ਬ੍ਰਹਮ ਗਿਆਨੀ ਤੇ ਕਛੁ ਬੁਰਾ ਨਾ ਪਿਆ
0: ਬ੍ਰਹਮ ਗਿਆਨੀ ਸਦਾ ਸਮਦਰਸੀ
1: ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ
1: ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ
0: ਬ੍ਰਹਮ ਗਿਆਨੀ ਕਾ ਭੋਜਨ ਗਿਆਨ
1: ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ
0: ਬ੍ਰਹਮ ਗਿਆਨੀ ਇੱਕ ਉਪਰ ਆਸ
1: ਬ੍ਰਹਮ ਗਿਆਨੀ ਕਾ ਨਹੀਂ ਬਨਾਸ
0: ਬ੍ਰਹਮ ਗਿਆਨੀ ਕਾ ਗਰੀਬੀ ਸਮਾਹ
1: ਬ੍ਰਹਮ ਗਿਆਨੀ ਪਰਉਪਕਾਰ ਅਮਾਹ
0: ਬ੍ਰਹਮ ਗਿਆਨੀ ਕਾ ਨਾਹੀ ਧੰਦਾ
1: ਬ੍ਰਹਮ ਗਿਆਨੀ ਲੈ ਤਾਪਤ ਮੰਦਾ
0: ਬ੍ਰਹਮ ਗਿਆਨੀ ਕਾ ਹੋਏ ਸੋ ਭਲਾ
1: ਬ੍ਰਹਮ ਗਿਆਨੀ ਸੋ ਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ
1: ਨਾਨਕ ਬ੍ਰਹਮ ਗਿਆਨੀ ਜਪੇ ਸਗਲ ਸੰਸਾਰ
0: ਬ੍ਰਹਮ ਗਿਆਨੀ ਕੇ ਇੱਕੇ ਰੰਗ
1: ਬ੍ਰਹਮ ਗਿਆਨੀ ਕੇ ਵਸੇ ਪ੍ਰਭ ਸੰਗ
0: ਬ੍ਰਹਮ ਗਿਆਨੀ ਕੇ ਨਾਮ ਆਧਾਰ
1: ਬ੍ਰਹਮ ਗਿਆਨੀ ਕੇ ਨਾਮ ਪਰਵਾਰ
0: ਬ੍ਰਹਮ ਗਿਆਨੀ ਸਦਾ ਸਦ ਜਾਗਤ
1: ਬ੍ਰਹਮ ਗਿਆਨੀ ਬੁੱਧ ਤਿਆਗਤ
0: ਬ੍ਰਹਮ ਗਿਆਨੀ ਕੇ ਮਨ ਪਰਮਾਨੰਦ
1: ਬ੍ਰਹਮ ਗਿਆਨੀ ਕੇ ਕਰ ਸਦਾ ਆਨੰਦ
0: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ
1: ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਨਾਸ
0: ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ
1: ਬ੍ਰਹਮ ਗਿਆਨੀ ਇੱਕ ਸੰਗ ਹਿਤਾ
0: ਬ੍ਰਹਮ ਗਿਆਨੀ ਕੇ ਹੋਏ ਅਚਿੰਤ
1: ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ

0: ਗਿਆਨੀ ਕੋ ਖੋਜੇ ਮਹੇਸ਼ਰ,
1: ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ।
0: ਬ੍ਰਹਮ ਗਿਆਨੀ ਕੀ ਕੀਮਤ ਨਾ ਹੈ,
1: ਬ੍ਰਹਮ ਗਿਆਨੀ ਕੇ ਸਗਲ ਮਨ ਮਾਹੇ।
0: ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ,
1: ਬ੍ਰਹਮ ਗਿਆਨੀ ਕੋ ਸਗਾ ਦੇਸ।
0: ਬ੍ਰਹਮ ਗਿਆਨੀ ਕਾ ਕਥਿਆ ਅਧਾਇ ਅਧਾਖਰ,
1: ਬ੍ਰਹਮ ਗਿਆਨੀ ਸਰਬ ਕਾ ਠਾਕੁਰ।
0: ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੇ,
1: ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ।
0: ਬ੍ਰਹਮ ਗਿਆਨੀ ਕਾ ਅੰਤ ਨਾ ਪਾਰ,
1: ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ।
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ,
1: ਬ੍ਰਹਮ ਗਿਆਨੀ ਸਰ ਜੀਵੇ ਨਹੀਂ ਮਰਤਾ।
0: ਬ੍ਰਹਮ ਗਿਆਨੀ ਮੁਕਤ ਜੋਗ ਜੀ ਕਾ ਦਾਤਾ,
1: ਬ੍ਰਹਮ ਗਿਆਨੀ ਪੂਰਨ ਪੁਰਖ ਬਤਾਤਾ।
0: ਬ੍ਰਹਮ ਗਿਆਨੀ ਨਾਥ ਕਾ ਨਾਥ,
1: ਬ੍ਰਹਮ ਗਿਆਨੀ ਕਾ ਸਭ ਉਪਰ ਹਾਥ।
0: ਬ੍ਰਹਮ ਗਿਆਨੀ ਕਾ ਸਗਲ ਆਕਾਰ,
1: ਬ੍ਰਹਮ ਗਿਆਨੀ ਆਪ ਨਿਰੰਕਾਰ।
0: ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ,
1: ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ।
0: ਔਰ ਧਾਰੇ ਜੋ ਅੰਤਰ ਨਾਮ, ਨਿਮਕ ਨਿਮਕ ਠਾਕੁਰ ਨਮਸਕਾਰ। ਮਿਥਿਆ ਨਾਹੀ ਰਸਨਾ ਪਰਸ, ਪਰ ਤਿਰਿਆ ਰੂਪ ਨ ਪੇਖੇ ਨੇਤਰ। ਕਰਨਾ ਸੁਨੇ ਕਾਹੂ ਕੀ ਨਿੰਦਾ, ਗੁਰ ਪ੍ਰਸਾਦ ਵਿਖਿਆ ਪਰ ਹਰੇ। ਇੰਦਰੀ ਜਿਤ ਪੰਚ ਦੋਖ ਤੇ ਰਹਿਤ, ਵੈਸਨੂ ਸੁਝ ਉਪਰ ਸੋ ਪ੍ਰਸੰਨ। ਕਰਮ ਕਰਤ ਹੋਏ ਨ ਕਰਮ, ਕਾਹੂ ਫਲ ਕੇ ਇੱਛਾ ਨੇ ਬਾਛੇ। ਮਨ ਤਨ ਅੰਤਰ ਸਿਮਰਨ ਗੋਪਾਲ, ਆਪ ਦਿਰੜੇ ਅਵਰਹ ਨਾਮ ਜਪਾਵੈ। ਭਗਵਤੀ ਭਗਵੰਤ ਭਗਤ ਕਾ ਰੰਗ, ਮੰਤੇ ਬਿਨਸੈ ਸਗਲਾ ਭਰਮ। ਸਾਧ ਸੰਗ ਪਾਪਾ ਮਲ ਖੋਵੈ, ਭਗਵੰਤ ਕੀ ਟਹਿਲ ਕਰੇ ਨਿਤ ਨੀਤ। ਹਰ ਕੇ ਚੰਨ ਹਿਰਦੇ ਬਸਾਵੈ, ਸੋ ਪੰਡਿਤ ਜੋ ਮਨ ਪਰ ਬੁੱਧ ਹੈ। ਰਾਮ ਨਾਮ ਸਾਰ ਰਸ ਪੀਵੇ, ਹਰ ਕੀ ਕਿਰਥਾ ਹਰ ਕੀ ਕਥਾ ਹਿਰਦੇ ਬਸਾਵੇ। ਵੀਰ ਪ੍ਰਾਣ ਸਿਮਰਨ ਬੂਜੇ ਮੂਲ,

ਕੀ ਗਤ ਹੋਏ ਕਰ ਕਿਰਪਾ ਅੰਤਰ ਔਰ ਧਾਰੇ ਸਰਬ ਰੂਖ ਕਾ ਔਖਦ ਨਾਮ ਕਾਹੂ ਜੁਗਤ ਕਿਤੇ ਨਾ ਪਾਈਏ ਧਰਮ ਜਿਸਕੇ ਮਨ ਪਾ ਬ੍ਰਹਮ ਕਾ ਨਿਵਾਸ ਆਤਮ ਰਾਮ ਤਿਸ ਨਦਰੀ ਆਇਆ ਸਦਾ ਨਿਕਟ ਨਿਕਟ ਹਰ ਜਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਸਗਲ ਸੰਗ ਆਤਮ ਉਹ ਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੇ ਤੈਸਾ ਹਰਖ ਤੈਸਾ ਸੁਸੋਗ ਤੈਸਾ ਸਵਰਨ ਤੈਸੀ ਉਸ ਮਾਟੀ।

0: ਜਿਤ ਕਰ ਆਖੇ ਤੈ ਸਤਿਨਾਮ
1: ਆਪੇ ਕੰਨ ਕਰਾਵਨ ਜੋਗ
0: ਪ੍ਰਭਾਵੇ ਸੋਈ ਫੁਨ ਹੋਗ
1: ਆਪ ਹੋਏ ਅਨੰਤ ਤਰੰਗ
0: ਰਖਣ ਜਾਏ ਪਾਰ ਬ੍ਰਹਮ ਕੇ ਰੰਗ
1: ਜੈਸੇ ਮਤ ਦੇ।

ਕਈ ਕੋਟ ਹੋਏ ਪੁਜਾਰੀ, ਕਈ ਕੋਟ ਪੈ ਤੀਰਥ ਵਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਆਤਮ ਧਿਆਨ ਧਾਰ ਹੈ, ਕਈ ਕੋਟ ਨਵਤਨ ਨਾਮ ਧਿਆਨ, ਕਈ ਕੋਟ ਪੈ ਅਭਿਮਾਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਪਰ ਦਰਬ ਕੋਹਰੇ, ਕਈ ਕੋਟ ਮਾਇਆ ਸਰਮ ਮਾਹੇ, ਜਿਤ ਤ ਲਾਵੋ ਤਿਤ ਤਿਤ ਲਗਨਾ, ਕਈ ਕੋਟ ਸਿੱਧ ਜਤਿ ਜੋਗੀ, ਕਈ ਕੋਟ ਪੰਖੀ ਸਰਪ ਪਾਏ, ਕਈ ਕੋਟ ਪਮਨ ਪਾਣੀ ਬਸੰਤ, ਕਈ ਕੁੜ ਸੱਚੇ ਸੂਰ ਨਖਤਰ, ਸਗਲ ਸਮੱਗਰੀ ਆਪਣੇ ਸੂਤ ਧਾਰੈ, ਕਈ ਕੁੜ ਰਾਜਸ ਤਾਮਸ ਸਾਤਕ, ਕਈ ਕੁੜ ਕੀ ਰਤਨ ਸੁਮੰਦ, ਕਈ ਕੁੜ ਕੀਏ ਚਿਰ ਜੀਵੈ, ਕਈ ਕੁੜ ਜਾਖ ਕਿੰਨਰ ਪਸਾਚ, ਸਭ ਤੇ ਨੇਰੈ ਸਭ ਹੂੰ ਤੇ ਦੂਰ, ਕਈ ਕੁੜ ਪਤਾਲ ਕੇ ਵਾਸੀ, ਕਈ ਕੁੜ ਜਨਮ ਹੈ ਜੀਵ ਹੈ ਮਰ ਹੈ, ਕਈ ਕੁੜ ਬੈਠਤੀ ਖਾਹੇ, ਕਈ ਕੁੜ ਕੀਏ ਧਨਵੰਤ, ਜੈ ਜੈ ਭਾਣਾ ਤੈ ਤੈ ਰਾਖੇ, ਕਈ ਕੁੜ ਭੈ ਬਰਾਗੀ, ਕਈ ਕੁੜ ਪ੍ਰਭ ਕੋ ਖੋ ਜਾਂਦੇ, ਕਈ ਕੁੜ ਦਰਸ਼ਨ ਪ੍ਰਭ ਪਿਆਸ, ਕਈ ਕੋਟ ਮੰਗੇ ਸਤ ਸੰਗ, ਜਿਨ ਕੋ ਹੋਏ ਆਪ ਸੋ ਪ੍ਰਸੰਨ, ਕਈ ਕੋਟ ਖਾਣੀ ਔਰ ਖੰਡ, ਕਈ ਕੋਟ ਹੋਏ ਅਵਤਾਰ, ਕਈ ਵਾਰ ਪਸਰੋ ਪਾਸਾਰ, ਕਈ ਕੋਟ ਕੋਈ ਕੀਨੇ ਬਹੁ ਭਾਂਤ, ਕਾਕਾ ਯੰਤ ਨ ਜਾਣੇ ਕੋਈ।

ਧਨਵੰਤਾ ਹੋਏ ਕਰ ਗਰਵਾਵੇ ਬਲਾਸਕਰ ਮਨ ਉਪਰ ਕਰੇ ਆਸ ਸਭ ਤੇ ਆਪ ਜਾਣੇ ਬਲਵੰਤ ਕਿਸੇ ਨਾ ਬਦੇ ਆਪ ਅਹੰਕਾਰੀ ਗੁਰਪਸਾ ਜਾ ਕੇ ਮਿਟੇ ਅਭਿਮਾਨ ਊਟ ਕਰਮ ਕਰੇ ਹੋ ਧਾਵੇ ਅਣਕ ਤਪ ਅਣਕ ਤਪੱਸਿਆ ਕਰੇ ਅਹੰਕਾਰ ਅਣਕ ਜਤਨ ਕਾ ਆਤਮ ਨੇ ਦਰਵੇ ਆਪਸ ਕੋ ਜੋ ਭਲਾ ਖਲਾਵੇ ਸਰਬ ਕਰੇਨ ਜਾ ਕਾ ਮਨ ਹੋਏ ਜਬ ਲਗ ਜਾਣੇ ਮੁਝ ਤੇ ਕਛ ਹੋਏ ਜਬ ਇਹ ਜਾਣੇ ਮੈਂ ਕੁਛ ਕਰਤਾ ਜਬ ਧਾਰੇ ਕੋ ਬੈਰੀ ਮੀਤ ਜਬ ਲਗ ਮੋਹ ਮਗਨ ਸੰਗ ਮਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੇ ਸ਼ੈਸ ਖਟੇ ਲੱਖ ਕੋਟ ਧਾਵੇ ਅਨਕੋਗ ਵਿਖਿਆ ਕੈ ਕਰੇ ਬਿਨਾ ਸੰਤੋਖ ਨਹੀਂ ਕੋ ਰਾਜੇ ਨਾਮ ਰੰਗ ਸਰਬ ਸੁਖ ਹੋਏ ਕਰਨ ਕਰਾਵਨ ਆਪੇ ਆਪ ਕਰਨ ਕਰਾਵਨ ਕਰਨੇ ਹਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਜੋ ਕਿਸ ਕੀਨੋ ਸੁਭ ਆਪਣੇ ਰੰਗ ਦੇਖੇ ਕਰੇ ਬਵੇਕ ਮਰੇ ਨਾ ਬਿਨ ਸੇ ਆਵੇ ਨਾ ਜਾਏ ਆਪ ਉਪਦੇਸੇ ਸਮਝੇ ਆਪ।

0: ਬੰਤ
1: ਸੰਸਾਰ ਉਦਰੇ ਤਨਮੰਤ
0: ਪ੍ਰਭ ਕੇ ਸੇਵਲ ਸਗਲ ਉਧਾਰਨ
1: ਪ੍ਰਭ ਕੇ ਸੇਵਕ ਦੁਖ ਬਸਾਨ
0: ਆਪੇ ਮੇਲੇ ਕਿਰਪਾਲ
1: ਉਨਕਾ ਸ਼ਬਦ ਪੈ ਨਿਹਾਲ
0: ਉਨਕੀ ਸੇਵਾ ਸੋਈ ਲਾਗੈ
1: ਜਿਸ ਨੂੰ ਕਿਰਪਾ ਕਰੇ ਬਟ ਪਾਵੇ
0: ਨਾਮ ਜਪਤ ਪਾਵੇ ਬਸਰਾਮ
1: ਨਾਨਕ ਤੇ ਪੁਰਖ ਉਤਮ ਕਰ ਮਾਨ
0: ਜੋ ਕਥ ਕਰੇ ਸੋ ਪ੍ਰਭ ਕੇ ਰੰਗ
1: ਸਦਾ ਸਦਾ ਬਸੇ ਹਰ
0: ਸਹਿ ਸੁਭਾਏ ਹੋਵੇ ਸੋ ਹੋਏ
1: ਨਾਮੇ ਹਰ ਪਛਾਣੇ ਸੋਏ
0: ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜਿਸ ਤੇ ਉਪਜਾ ਤਿਸ ਮਾਏ ਸੁਮਾਏ
1: ਸੁਖ ਨਾਨ ਹੁਣ ਹੋ ਬਣੇ।

0: ਰੇ ਨਾ ਕੁਛ ਕੋਈ
1: ਨਿਰੰਤਰ
0: ਆਪੇ ਬਿਨਾ ਆਪੇ ਦਾਨਾ ਆ ਬ੍ਰਹਮ ਪਰਮੇਸ਼ਰ ਗੋਬਿੰਦ ਆ ਤੇਰੇ ਕੀ ਚਰਨੀ ਪਾਓ ਮਨਸਾ ਪੂਰਨ ਸਰਨਾ ਜੋਗ ਹਨ ਮਰ ਜਾ ਕਾ ਨੇਤਰ ਫੋਰ ਅਨੰਦ ਰੂਪ ਮੰਗਲ ਸਜ ਜਾ ਕੇ ਰਾਜ ਮੈਂ ਰਾਜ ਯੋਗ ਮੈਂ ਜੋਗੀ ਧਿਆਏ ਧਿਆਏ ਭਗਤ ਹੈ ਸੁਖ ਪਾਇਆ ਜਾ ਕੇ ਲੀਲਾ ਕੀ ਮਿਤ ਨਾਹੀ ਪਿਤਾ ਕਾ ਜਨਮ ਕੇ ਜਾਣੇ ਪੂਤ ਸਮਰਥ ਗਿਆਨ ਧਿਆਨ ਜਨ
1: ਦੇ
0: ਗੁਣ ਮੈਂ ਜਾ ਕੋ ਪਰਮਾਏ ਪੂਚ ਨੇ ਤਿਸ ਕੇ ਅਸਥਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਬਿਦ ਕਿਨੋ ਬਿਸਥਾਰ ਨਾਨਾ ਚਿਲਤ ਕਰੇ ਖਨ ਮਾਏ ਨਾਨਾ ਬਿਦ ਘਰ ਬਣਤ ਬਣਾਈ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਸਿਮਰਤ ਬੇਦ ਪੁਰਾਣ ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਕਰ ਕਿਰਪਾ ਜਿਸ ਆਪਣੇ ਨਾਮ
1: ਲਾਏ
0: ਰੂਪ ਸਤ ਜਾਕਾ ਸਤ ਅਸਥਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਕਰਮ ਜਾਕੀ ਰਚਨਾ ਸਤ
1: ਸਤ
0: ਸਤ ਕਰਨੀ ਨਿਰਮਲ ਨਿਰਮਲੀ ਸਤ ਨਾਮ ਪ੍ਰਭ ਕਾ ਸੁਖਦਾਈ
1: ਸਤ ਨਾਮ ਗੁਰ ਤੇ
0: ਸਤ ਬਚਨ ਸਾਧੂ
1: ਉਪਦੇਸ਼
0: ਸਤ ਨਿਰਤ ਬੂਜੇ ਜੇ ਕੋਈ
1: ਨਾਮ ਜਪਤਾ ਹਕੀਕਤ
0: ਹੋਏ ਆਪ ਸਤ ਕੀਆ ਸਭ ਸਤ
1: ਆਪੇ ਜਾਣੇ ਆਪਣੇ ਮਿਤ ਗਤ
0: ਜਿਸ ਕੀ ਸ੍ਰੇਸ਼ਟ ਕਰਨੇ ਹਾਰ
1: ਰੋਜ ਕਰਤ ਵਿਚਾਰ
0: ਕਰਤ ਕੀ ਮਿਤ ਨਾ ਜਾਣੇ ਕੀਆ
1: ਨਾਨਕ ਜੋਤਿ ਭਾਵੇ ਸੋ ਵਰਤਿਆ
0: ਬਿਸਮਨ ਬਿਸਮ ਭੈ ਬਿਸਮਾ ਪ੍ਰਭ ਕੇ ਰੰਗ ਰਾਚ ਜਨ
1: ਰਹੇ
0: ਦਾਤੇ ਦੁਖ ਕਾਟਣ ਹਾਰ ਜਨ ਕਾ ਸੇਵਕ ਸੋ ਬੜ ਭਾਗੀ।

ਸੰਤ ਜਨਾ ਮਿਲ ਕਰੋ ਵਿਚਾਰ, ਅਵਰ ਪਾਰਸਾ ਮੀਤ ਬਸਾਰੋ, ਕਾਰਨ ਕਾਰਨ ਸੋ ਪ੍ਰਭ ਸਮਰਥ, ਇਹ ਤਨ ਸੰਚੋ ਹੋਵੋ ਭਗਵੰਤ, ਏਕ ਆਸ ਰਾਖੋ ਮਨ ਮਾਹੇ, ਜਿਸ ਧਨ ਕੋ ਚਾਰ ਕੁੰਟ ਉਠ ਧਾਵੈ, ਜਿਸ ਸੁਖ ਨਿਤ ਬਾਛੇ ਮੀਤ, ਜੇ ਸੋਭਾ ਕੋ ਕਰੇ ਭਲੀ ਕਰਨੀ, ਅਨ ਕੋ ਪਾਵੀ ਰੋਗ ਨਾ ਜਾਏ, ਕਰਮ ਧਾਨ ਮੈਂ ਹਰ ਨਾਮ ਨਿਧਾਨ,

0: ਹਰ ਨਾਮ
1: ਭਉ
0: ਬਿਨ ਸੇ ਪੂਰਨ ਹੋਏ ਆਸ ਤਿਸ ਕਰ ਜਾਏ ਬਸੇ ਅਬਨਾਸੀ ਸਤ ਵਿਚਾਰ ਕਹੇ ਜਨ ਸਚ ਆਵਾ ਗੌਣ ਮਿਟੇ ਪ੍ਰਭ ਸੇਵ ਇਉ ਰਤਨ ਜਨਮ ਕਾ ਹੋਏ ਅਵਧਾਰ ਅਨਕ ਪਾਵ ਨਾ ਛੂਟਨ ਹਾਰੇ ਹਰ ਕੀ ਭਗਤ ਕਰੋ ਮਨ ਲਾਏ ਚਾਰਸ ਤੇਰੇ ਧਨਾ
1: ਸੁਤ
0: ਮੀਤ ਕੁਟੰਬ ਔਰ ਬਨਤਾ ਰਾਜ ਰੰਗ ਮਾਇਆ ਵਿਸਥਾਰ ਅਸ ਹਸਤੀ ਰਥ ਅਸਵਾਰੀ ਜਨ ਦੀਏ ਕਿਸੇ ਬੁਝੇ ਨਾ ਬਿਗਾਨਾ ਗੁਰ ਕੀ ਮਤ ਤੂੰ ਲੇ ਆਣੇ ਹਰ ਕੀ ਭਗਤ ਕਰੋ ਮਨ ਮੀਤ ਚਰਨ ਕਮਰ ਰਾਖੋ ਮਨ ਮਾਹੇ ਆਪ ਜਪੋ ਅਬਰਾ ਨਾਮ ਜਪਾਵੋ ਸਾਰ ਪੂਤ ਸਤ ਹਰ ਕੋ ਨਾਏ ਗੁਣ ਗਾਵਰ ਤੇਰੇ ਉਤਰ ਸੁਮੈਲ ਹੋਏ ਚਿੰਤ ਬਸੇ ਸੁਖ ਨਾਲ ਛਾੜ ਸਿਆਣਪ ਸਗਲੀ ਮਨਾ ਹਰ ਪੂੰਜੀ ਸਾਂਚ ਕਰੋ ਵਿਵਹਾਰ ਸਾਰ ਮਨਰਾਂਤਰ ਇੱਕੋ ਦੇਖ ਇੱਕੋ ਜਪ ਇੱਕੋ ਸਲਾਹੇ ਇੱਕ ਸਕੇ ਗੁਣ ਗਾਓ ਅਨੰਤ ਇੱਕੋ ਏਕ ਏਕ ਹਰ ਆਪ।

0: ਨਾ ਬਹੁ ਭਾਂਤ
1: ਜੋ ਜੋ ਰਚਿਓ ਤਿਸੇ ਸਿਆਤ
0: ਜਿਸ ਭਾਵਿਤ ਸਲੈ ਮਲਾਏ
1: ਹਰ ਕੇ ਗੁਣ
0: ਗਾਏ ਮਨ ਅੰਤਰ ਵਿਸਵਾਸ ਕਰ ਮਾਨਿਆ
1: ਕਨ ਹਰ ਨਾਨਕ ਇਕ ਜਾਏ
0: ਜਨ ਲਾਗਾ ਹਰ ਏਕੇ ਨਾਏ
1: ਜਿਸਕੀ ਆਸ ਨ ਬਿਰਥੀ ਜਾਏ
0: ਸੇਵਕ ਕੋ ਸੇਵਾ ਬਨ ਆਈ
1: ਪਰਮ ਪਦ ਪਾਏ
0: ਇਸਤੇ ਉਪਰ ਨਹੀਂ ਵਿਚਾਰ
1: ਜਾ ਕੇ ਮਨ ਬਸਿਆ ਨਿਰੰਕਾਰ
0: ਬੰਧਨ ਤੋਰ ਭੈ ਨਿਰਵੈਰ
1: ਅੰਧਨ ਪੁੱਜੇ ਗੁਰ ਕੇ ਪੈਰ
0: ਇਹ ਲੋਕ ਸੁਖੀ ਹੈ ਪਰ ਲੋਕ ਸੁਹੇਲੇ
1: ਨਾਨਕ ਹਰ ਪ੍ਰਭ ਆਪੇ ਮਿਲੇ
0: ਸਾਧ ਸੰਗ ਮਿਲ ਕਰੋ ਆਨੰਦ ਰਾਮ ਨਾਮ ਤਤ ਕਰੋ ਵਿਚਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਆਠ ਪਰ ਪ੍ਰੇਖੋ ਨੇਰਾ ਹੁਣ ਉਪਦੇਸ਼ ਹਿਰਦੇ ਬਸਾਵੋ ਹਲਤ ਪਲ ਦੋ ਰਹੋ ਸਵਾਰ ਪੂਰੇ ਗੁਰ ਕੀ ਪੂਰੀ ਦੀਖਿਆ ਮਨ ਤਾ ਨਾਮ ਜਪੋ ਲਿਵ
1: ਲਾਏ
0: ਸੱਚ ਵਪਾਰ ਕਰੋ ਵਪਾਰੀ ਏਕਾ ਟੇਕ ਰੱਖੋ ਮਨ ਮਾਹੀ ਇਸਤੇ ਦੂਰ ਕਹਾਂ ਕੋ
1: ਜਾਏ
0: ਨਿਰਭਉ ਜਪੇ ਸਗਲ ਭਉ ਮਿਟੈ
1: ਪ੍ਰਾਣੀ ਛੁੱਟ
0: ਪ੍ਰਭ ਆਖੇ ਤਿਸ ਨਾਹੀ ਦੁਖ
1: ਨਾਮ ਜਪਤ ਮਨ ਹੋਵੇ ਸੁਖ
0: ਚਿੰਤਾ ਜਾਏ ਮਿਟੇ ਅਹੰਕਾਰ
1: ਜਨ ਕੋ ਕੋਈ ਨ ਪਹੁੰਚਣ ਹਰ
0: ਰੂਪ ਠਾਡਾ ਗੁਰ ਸੂਰਾ
1: ਨਾਨਕ ਤਾਂ ਕੇ ਕਾਰਜ ਪੂਰਾ
0: ਪੂਰੇ ਅਮਰਤ ਜਾ ਕੇ ਦ੍ਰਿਸ਼ਟ
1: ਦਰਸ਼ਨ ਪੇਖ ਤੇ ਉਧਰ ਸ੍ਰਿਸ਼ਟ
0: ਚਰਨ ਕਮਲ ਜਾ ਕੇ ਅਨੂਪ
1: ਸਭ ਦਰਸ਼ਨ ਸੁੰਦਰ ਹਰ ਰੂਪ
0: ਧਨ ਸੇਵਾ ਸੇਵ ਪਰਵਾਨ
1: ਅੰਦਰ ਜਾਵੇਂ ਪੁਰਖ ਵਰਦਾਨ
0: ਜਿਸ ਮਨ ਬਸੇਤ ਹੋ ਤੇ

0: ਜਿਸ ਮਨ ਬਸੇ ਸੋ ਤਨ
1: ਸਰਬ ਇੱਛਾ ਤਾਂ ਕੀ ਪੂਰਨ ਹੋਏ
0: ਪ੍ਰਧਾਨ ਪੁਰਖ ਪਰਮ ਸਭ ਲੋਏ
1: ਸਭ ਤੇ ਊਚ ਪਾਏ ਅਸਥਾਨ
0: ਨਾ ਹੋਵੇ ਆਪਣ ਜਨ
1: ਹਰ ਤਨ ਖਾੜ ਚਲੇ ਜਨ ਸੋਏ
0: ਨਾਨਕ ਜਿਸੇ ਪ੍ਰਾਪਤ ਹੋਏ
1: ਹੇਮ ਸਾਂਤ ਰਿਧ ਨਭ ਨਿਧ
0: ਬੁੱਧ ਗਿਆਨ ਸਰਬ ਤੈ ਸਿੱਧ
1: ਵਿਦਿਆ ਤਪ ਜੋਗ ਪ੍ਰਭ ਧਿਆਨ
0: ਗਿਆਨ ਸ੍ਰੇਤ ਉੱਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਗਾਸ
0: ਮਾਸਗਲ ਤੇ ਉਦਾਸ
1: ਸੁੰਦਰ ਚਤਰ ਤਤ ਕਾ ਬੇਤਾ
0: ਦਸੀ ਇੱਕ ਦੇਸ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਹੁਣ ਭਾਈ ਸਾਹਿਬ ਹੁਣੇ ਕੀਰਤਨ ਕਰਨਗੇ, ਉਸ ਤੋਂ ਬਾਅਦ ਫਿਰ ਆਪਾਂ ਅਰਦਾਸ ਕਰਾਂਗੇ। ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੋਈ ਨ ਜਾਣੇ ਤੁਮਰਾ ਉਚੇ ਤੇ ਉਚੇ।

ਵਾਹਿਗੁਰੂ ਤਿੰਨੇ ਤਾਪ ਨਿਵਾਰਨ ਹਰ ਦੁੱਖ ਹੰਤਾ ਸੁਖਰਾਸ ਤਾਕੋ ਬਿਗਨਾ ਕੂੜ ਆਗੇ ਜਾ ਕੇ ਪ੍ਰਭ ਆਗੇ ਅਰਦਾਸ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸਹਾਇ ਵਾਰ ਸ੍ਰੀ ਭਗਵਤੀ ਪਾਤਸ਼ਾਹ ਦਸਮ ਪ੍ਰਥਮ ਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸੰਗਤ ਗੁਰੂ ਤੇ ਅਮਰਦਾਸ ਰਾਮਦਾਸ ਹੋਏ ਸਾਹਿਰ ਦਿਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰਕ੍ਰਿਸ਼ਨ ਤੇ ਆਈਏ ਜੇ ਜਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੇ ਘਰ ਆਉਣ ਦੇ ਆਵੇ ਤਾਏ ਸਭ ਥਾਈਂ ਹੋਏ ਸਾਹਿਬ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈਂ ਸਦ ਸੁਹ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਦਾ ਧਿਆਨ ਧਰ ਕੇ ਬੋਲਣਾ ਜੇ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ

ਤਪੀਆਂ ਤਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਸਕਿਆ ਦੇਖ ਚਲਾਈ ਤੇ ਗੁਆਹੀ ਦੇ ਕੇ ਨਿਡਟ ਕੀਤਾ ਤਿਨਾ ਪਿਆਰੇ ਅਸਚਾਰਿਆਂ ਦੀ ਪੁੱਤਰ ਕਮਾਈ ਵੱਲ ਧਿਆਨ ਧਰ ਕੇ ਬੋਲਾਂ ਦੇ ਜਿਨ੍ਹਾਂ ਸਿੰਘਾਂ ਸਿੰਘੀਆਂ ਨੇ ਧਰਮ ਹਿੱਸ ਹਿੱਸ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿਨਾਂ ਦੇ ਪੁੱਤਰ ਕਮਾਈ ਵੱਲ ਧਿਆਨ ਧਰ ਕੇ ਬੋਲਾਂ ਦੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲਾਂ ਦੇ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਿਤਿਆ ਜਿਤਿਆ ਉਨਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਨਛਿਹਰਿਆ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੁੱਲ ਬਾਲੇ ਬੋਲਾਂ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲਾਂ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਊਟਿਆਂ ਦੀ ਊਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਦੀ ਬਖਸ਼ਿਸ਼ ਰਹਿਮਤ ਦੇ ਸਦਕਾ ਅੰਮ੍ਰਿਤ ਵੇਲੇ ਤੋਂ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਸ੍ਰੀ ਆਸਾ ਦੀ ਜਵਾਰ ਦੇ ਕੀਰਤਨ ਅਤੇ ਸਤਿਗੁਰ ਸੇ ਪਾਤਸ਼ਾਹ ਸਮੂਹ ਬੀਬੀਆਂ ਭੈਣਾਂ ਨੇ ਮਿਲ ਜੁਲ ਕੇ ਆਪ ਜੀ ਦੀ ਹਜ਼ੂਰੀ ਅੰਦਰ ਸ੍ਰੀ ਸੁਖਮਨੀ ਸਾਹਿਬ ਜੀ ਜਾਪ ਚੁਪਈ ਸਾਹਿਬ ਦੇ ਪਾਠ ਗੁਰੂ ਸਾਹਿਬ ਚੌਂਕੀ ਜੀ ਕੀ ਅਰਦਾਸ ਹੈ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੁਣ ਬਾਣੀ ਪੜ੍ਹਦੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਗਿਆਨ ਜਾਣ ਵਿੱਚ ਜਾਣ ਕੇ ਮਾਫ਼ ਕਰਨਾ ਅੱਗੋ ਆਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਗਰੀਬ ਨਵਾਜ਼ ਸਤਿਗੁਰ ਸੇ ਪਾਤਸ਼ਾਹ

ਬੇਅੰਤ ਦਰਸ਼ਨ ਪਿੰਡ ਮਾਜਰ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨੇ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੇ ਗੁਰਮੁਖ ਪਰਿਵਾਰ ਨੇ ਜਿਨੂੰ ਭਾਵਨਾਵਾਂ ਕਰਕੇ ਆਪ ਜੀ ਦੇ ਚਰਨਾਂ ਦਾ ਟੇਕ ਕੋਟਾ ਸੜਕ ਕੇ ਸ੍ਰੀ ਸੁਖਮਨੀ ਸਾਹਿਬ ਦੇ ਲੰਗਰਾਂ ਦੀ ਸੇਵਾ ਲਈ ਹੈ। ਸਤਿਗੁਰੂ ਜੀ ਗੁਰਮਤ ਅਨੁਸਾਰ ਸੁਮਨ ਭਾਵਨਾ ਸੰਪੂਰਨ ਕਰਨੇ ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੇ, ਨਾਮ ਬਰਨ ਪ੍ਰੇਮ ਬਖਸ਼ਣਾ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ, ਕਿਰਤ ਕੁਆਈ ਚ ਵਾਧੇ ਬਖਸ਼ਣੇ ਸਤਿਗੁਰ ਸ੍ਰੀ ਪਾਤਸ਼ਾਹ ਜੀ ਆਪ ਜੀ ਦੀ ਹਜ਼ੂਰੀ ਅੰਦਰ ਸਤਿਗੁਰ ਸ੍ਰੀ ਪਾਤਸ਼ਾਹ ਸਮੂਹ ਬੀਬੀਆਂ ਭੈਣਾਂ ਵੱਲੋਂ ਸਰਬੱਤ ਦੇ ਭਲੇ ਲਈ ਸਤਿਗੁਰ ਸ੍ਰੀ ਪਾਤਸ਼ਾਹ ਜੀ ਜੋ ਸ੍ਰੀ ਸਹਿਜ ਪਾਠ ਪ੍ਰਾਰੰਭ ਕੀਤੇ ਸਨ, ਸਤਿਗੁਰ ਸ੍ਰੀ ਪਾਤਸ਼ਾਹ ਆਪ ਜੀ ਦੀ ਹਜ਼ੂਰੀ ਅੰਦਰ ਸੰਪੂਰਨ ਭੋਗ ਪਾਏ ਗਏ। ਸਤਿਗੁਰ ਸ੍ਰੀ ਪਾਤਸ਼ਾਹ ਬੀਬੀਆਂ ਭੈਣਾਂ ਕੋਲ ਬਾਣੀ ਪੜ੍ਹਦੇ ਆ, ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਹੋਣ ਜਾਣ ਬੱਚੇ ਜਾਣ ਕੇ ਮਾਫ਼ ਕਰਨ, ਅੱਗੋਂ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ, ਸਿਰ ਤੇ ਮਿਹਰ ਪਰਤ ਰੱਖਣਾ ਆਪਣੇ ਚਰਨਾਂ ਕਮਲਾਂ ਦੇ ਪ੍ਰੀਤ ਬਖਸ਼ਣੀ ਸਮੂਹ ਬੀਬੀਆਂ ਭੈਣਾਂ ਦੇ ਸਿਰ ਤੇ ਮਿਹਰ ਪਰਿਆਤ ਰੱਖ ਕੇ ਤੰਦਰੁਸਤੀਆਂ ਚੜ੍ਹਦੀਆਂ ਕਲਾ ਦਾ ਦਾਤ ਬਖਸ਼ਣੀ, ਘਰ ਬੱਚਿਆਂ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ, ਸੇਵਾ ਕਰਨ ਦੀ ਬਲ ਬੁੱਧੀ ਸਮਰੱਥਾ ਬਖਸ਼ਣੀ, ਹਰਮ ਧਨ ਫਤਿਹ ਬਖਸ਼ਣੀ। ਸਤਿਗੁਰ ਸ੍ਰੀ ਪਾਤਸ਼ਾਹ ਬੀਬੀਆਂ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਹਿਨ ਨੇ ਅਪੰਗੀਕਾਰ ਕਰੋ, ਸੇਵਕਾਂ ਦੇ ਲੋਕ ਪੁਰਲੋਕ ਪੜਦੇ ਢਕਣੇ, 15 ਪਾਉਣ ਦਰਸ਼ਨ ਪਿੰਡ ਮਾਜਰ ਸੇਵਕਾਂ ਦੇ ਖਜ਼ਾਨੇ ਭਰਪੂਰ ਕਰਨ, ਦੇਗ ਵਾਸਤੇ 25 ਪਾਉਣ ਮਾਜਰ ਸੇਵਕਾਂ ਦੇ ਖਜ਼ਾਨੇ ਭਰਪੂਰ ਆਪਣੇ ਚਰਨਾਂ ਕਮਲਾਂ ਦੇ ਪ੍ਰੀਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਆਈ ਸੰਗਤ ਦੀ ਹਾਜ਼ਰੀ ਕਦਮ ਲੇਖੇ ਲਾਉਣੀ, ਤਿਲ ਫੁਲ ਭੇਟਾ ਪ੍ਰਵਾਨ ਕਰਨੀ, ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ, ਨਾਮ ਦਾਨ ਦੀ ਦਾਤ ਬਖਸ਼ਣੀ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ, ਹਰ ਮੈਦਾਨ ਫਤਿਹ ਬਖਸ਼ਣੀ, ਸਤਿਗੁਰ ਸ੍ਰੀ ਪਾਤਸ਼ਾਹ ਗੁਰੂ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਖਜ਼ਾਨੇ ਵਿੱਚ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰਾ ਵੀ ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਏ ਪ੍ਰਸ਼ਾਦਾ ਵਿਸ਼ਵਾਸ ਵਰਤੇ ਜੋ ਸ਼ਕੇ ਸੁਆਮੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਇਸ ਵੇਲੇ ਆਪ ਆਪਣੇ ਮੁਖਾਰਬਿੰਦ ਚੋਂ ਪੋਤਰ ਹੁਕਮਨਾਮੇ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ, ਪੋਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ, ਸਹੀ ਗੁਰਮੁਖ ਪਿਆਰਿਆਂ ਦਾ ਮੇਲਣਾ ਜਿਨ੍ਹਾਂ ਨੂੰ ਮਿਲਿਆ ਪਿਤਾ ਪੋਤਰ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੇ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਪਹੀਆ ਕਾਲ ਕੇ ਤਵੇ।

ਸਦ ਮਿਹਰਬਾਨ ਬੰਦ ਪਾਏ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ ਰਹਾਓ ਯੋ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਚੇਤਨਾ ਹੈ ਤੂੰ ਚੇਤ ਲੇ ਨਿਸਦਿਨ ਮੈਂ ਪ੍ਰਾਣੀ ਛਿਨ ਛਿਨ ਔਤ ਬਿਹਾਤ ਹੈ ਫੂਟੇ ਘੜ ਚੋਂ ਪਾਣੀ ਹਰ ਗੁਣ ਕਾਹੇ ਨਾ ਗਾਵੇ ਮੂਰਖ ਅਗਿਆਨਾ ਝੂਠੇ ਲਾਲ ਚੱਲਾ ਕਹਿਣਾ ਮਰਨ ਪਛਾਣਾ ਅਜੂੰ ਕਿਉਂ ਵਿਗੜਿਆ ਜੋ ਪਰਮ ਗੁਣ ਗਾਵੈ ਕਹੋ ਨਾਨਕ ਤੈ ਭਜਨ ਤੇ ਨਿਰਭੈ ਪਦ ਪਾਵੈ ਸਤਨਾਮ ਸ੍ਰੀ ਵਾਹਿਗੁਰੂ ਜੀਓ ਸਤਨਾਮ ਸ੍ਰੀ ਵਾਹਿਗੁਰੂ ਜੀਓ ਧਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪ ਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ।